ਸਤਸੰਗ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਹ ਸ਼੍ਰੀ ਭਗਵਤੀ ਪਾਤਸ਼ਾਹ ਦਸਵੀਂ ਪ੍ਰਿਥਮ ਭਗਵਤੀ ਸਿਮਰ ਕਹੇ ਗੁਰੂ ਨਾਨਕ ਲਈ ਕੇ ਆਏ ਪਰੰਗਤ ਗੁਰ ਤੇ ਅਮਰਦਾਸ ਰਾਮਦਾਸ ਸਿਵੇ ਸਹਾਇ ਅਰਜਨ ਹਰਗੋਬਿੰਦ ਸਿਮਰ ਸ੍ਰੀ ਹਰ ਆਏ ਸ੍ਰੀ ਹਰ ਕ੍ਰਿਸ਼ਨ ਤਿਆਗ ਕੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰ ਹੈ ਕਾਨੂੰਨ ਦਿਆਵਤ ਆਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਇ ਦਸਾਂ ਪਾਸ਼ੀ ਪੁੱਤਰਾਤਮ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਠਦਾਰ ਦਾ ਧਿਆਨ ਧਰ ਕੇ ਖਾਲਸਾ ਸੇ ਬੋਲੋ ਜੀ ਵਾਹਿਗੁਰੂ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤ ਹੱਟੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵੰਡ ਛਪਿਆ ਦੇਹ ਚਲਾਈ ਤੇਗ ਵਾਹਿਗੁਰੂ ਦੇਖ ਰੇਡ ਕੀ ਦਰਦਨਾ ਪਿਆਰਿਆਂ ਤੇ ਪਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਜਿੰਨਾ ਸਿੰਘਾਂ ਸਿੰਘਣੀਆਂ ਧਰਮ ਹੇ ਸੀ ਦਿੱਤੇ ਬੰਦ ਬੰਦ ਕਟਵਾਏ ਕੋਪਰੀਆਂ ਦਵਾਈਆਂ ਚਰਖੜੀਆਂ ਤੇ ਚੜੇ ਆਰ ਨਚਰਾਏ ਗੁਰਦੁਆਰੇ ਸੇਵਾ ਤੇ ਕੁਰਬਾਨੀਆਂ ਕੀਤੀਆਂ ਧਰਮ ਨੇ ਆਇਆ ਸੀ ਕਿਸੇ ਤੇ ਕੇਸਾਂ ਸਤਸੰਗ

0: ਖੋਲੋ ਜੀ
1: ਵਾਹਿਗੁਰੂ ਸਿੱਖਾਂ ਦਾ ਮਨ ਨੀਵਾ
0: ਮੱਚ ਉੱਚੀ ਮੱਚ ਬੱਧ ਕੇ ਰੱਖੇ
1: ਆਪ ਵਾਹਿਗੁਰੂ
0: ਗੁਰੂ ਜੀ ਮਹਾਰਾਜ ਕਹਿੰਦੇ ਸਦਾ ਸ਼ਾਹੀ ਦੇ ਰਾਜਿਓ ਗੁਰਦੁਆਰਾ ਨਨਕਾਣਾ ਸਾਹਿਬ ਪੰਜਾ ਸਾਹਿਬ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਆਪਣੇ ਪੰਥ ਨੂੰ ਛੋੜਿਆ ਗਿਆ ਉਹਨਾਂ ਦੇ ਖੁੱਲੇ ਦਰਸ਼ਨ ਦੀ ਦਾਰ ਤੇ ਸੇਵਾ ਸੰਭਾਲ ਦਿੱਤਾ ਹਾਂ ਆਪਣੇ ਖਾਲਸਾ ਜੀ ਨੂੰ ਬਖਸ਼ੋ ਇਹ ਡਿਓਟਿਆਂ ਦੀ ਓਟ ਗੁਰੂ ਨੇ ਆਸਰਿਆਂ ਦੇ ਆਸਰੇ ਗੁਰੂ ਧੰਨ ਧੰਨ ਗੁਰੂ ਨੂੰ ਦਿੱਤਾ ਜੀਓ ਦੋਏ ਕਰ ਜੋੜ ਕਰੋ ਅਰਦਾਸ ਤੁਤ ਭਾਵੇ ਤਾਂ ਨਿਰਾਸ ਇਹ ਗਰੀਬ ਰਿਵਾਜ ਜੀ ਆਪਦੇ ਚੰਨ ਕਮਲਾਂ ਦੇ ਅਰਦਾਸ ਵਿਚਾਰ ਪਿਤਾ ਜੀਓ ਆਪਣੇ ਬਖਸ਼ਿਸ਼ ਕੀਤੀ ਆਪਦੇ ਚਰਨਾਂ ਪਿੱਤਰ ਗੁਰਬਾਣੀ ਸੁਖਮਨ ਸਾਹਿਬ ਦੀ ਸੰਪੂਰਨ ਪਾਠ ਗੁਰਦਾਰ ਆਪਣੇ ਕਿਰਪਾ ਕੀਤੀ ਆਸ ਨੇ ਸਜਾ ਸਮਾਂ ਜਾਣ ਕੇ ਆਪਦੇ ਚਰਨਾਂ ਸੋਧਦਾਰ ਰਹਿ ਰਾਤ ਸਾਹਿਬ ਪਾਠ ਕੀਤੇ ਨੇ ਕਿਰਪਾ ਕਰੋ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ੋ ਪੜ੍ਹੀ ਹੋਈ ਬਾਣੀ ਸੋਧ ਕੇ ਸੱਚਖੰਡ ਪ੍ਰਵਾਨ ਕਰੋ ਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੀ ਹਿਰਦਾਂ ਨਿਸ਼ਾਨ ਦੀ ਕਿਰਪਾਲਤਾ ਕਰੋ ਜੀ ਅੱਗੋਂ ਤੋਂ ਸ਼ੋਧ ਤੇ ਪਿੱਤਰ ਬਾਣੀ ਚਾਨੀ ਬਲ ਬੁੱਧੀ ਬਖਸ਼ਿਸ਼ ਕਰੋ ਪ੍ਰੀਵਾਜ ਇਸ ਖੁਸ਼ੀ ਵਿੱਚ ਆਪ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਬਜ਼ੁਰਗ ਆਪ ਸ਼ਾਦੀ ਦੇਗਾਂ ਤਿਆਰ ਕਰਕੇ ਹੱਥ ਦਿੱਤਾਰ ਆਪ ਜੀ ਭੋਗ ਲਾਓ ਸ਼ੀਰ ਪ੍ਰਸਾਦ ਸਾਹ ਸੰਗਤ ਦੀ ਰਸਨਾ ਲਾਇਕ ਹੋਵੇ ਜੋ ਜੀ ਸਕੇ ਸਵਾਸ ਸਵਾਸ ਆਪ ਜੀ ਦਾ ਪਿੱਤਰ ਨਾਮ ਜਪ ਬਖਸ਼ਿਸ਼ ਕਰੋ ਦਿੱਤਾਰ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਹ ਦੇਹ ਰੱਖਿਆ ਬਖਸ਼ਿਸ਼ ਕਰੋ ਜੀ ਕੀ ਪ੍ਰਿਵਾਜ ਆਪ ਦੀਆਂ ਬਖਸ਼ੀਆਂ ਦਾਤਾਂ ਦੇ ਲੰਗਰਾਂ 'ਚ ਤੁਰ ਸਵਾਰੀਆਂ ਪ੍ਰਵਾਨ ਕਰਨੀ ਆਪ ਦੇ ਚਰਨਾਂ ਸੇਵਾ ਕਰਦੇ ਸਾਰੇ ਪਿਆਲੀ ਸਿੰਘਾਂ ਸਿੰਘਣੀਆਂ ਨੂੰ ਤੰਦਰੁਸਤੀ ਬਖਸ਼ੋ ਚੱਜ ਕਰ ਬਖਸ਼ੋ ਅਤੇ ਸਦਾ ਹੀ ਇਸ ਤਰ੍ਹਾਂ ਆਪਣੇ ਚਰਨਾਂ ਸੇਵਾ ਦੀ ਭਾਵਨਾ ਉਸਦੀ ਪਾਲਤਾ ਕਰੋ ਗਰੀਬ ਰਿਵਾਜ ਕਿਰਪਾ ਕਰੋ ਦਿੱਤਾ ਜੀਓ ਆਪ ਦਰਗਾਹ ਸੇਵਾਦਾਰ ਭਾਈ ਚੈਨ ਸਿੰਘ ਜੀ ਪਰਵੈਦ ਜਿਹਨਾਂ ਨੂੰ ਆਪ ਨੇ ਨਵੀਂ ਕਾਰ ਦੀ ਦਾਤ ਬਖਸ਼ਿਸ਼ ਕੀਤੀ ਦਿੱਤਾ ਧੰਨਵਾਦ ਕਰਦੇ ਸ਼ੁਕਰੀਆ ਅਦਾ ਕਰਦੇ ਇੱਕ ਸ਼ੁਕਰ ਡਾਲ ਦਾ ਪੇਟਾ ਦੇ ਪ੍ਰਵਾਨ ਕਰੋ ਦਿੱਤਾ ਬਖਸ਼ਿਸ਼ ਕਰੋ ਮੇਰੇ ਬਰਾਤ ਭਾਈ ਚੈਨ ਸਿੰਘ ਬਣਾਇਆ ਦੇ ਸਿੱਧਾ ਰੱਖਣਾ ਆਪਣੇ ਸੇਵਕਾਂ ਨੂੰ ਨਵੀਂ ਕਾਰ ਸੁੱਖਣ ਲਾਉਣੀ ਕਰਨੀ ਸਫ਼ਰ ਕਰਨ ਸਮੇਂ ਅੰਕ ਸੰਘ ਆਪਣੇ ਸੇਵਕਾਂ ਸਦਾ ਦਿੱਤਾ ਆਪ ਰੱਖਿਆ ਬਖੀ ਕਰੋ ਕਮਾਈਆਂ ਸਫ਼ਰ ਕਰੋ ਸਾਰੇ ਪ੍ਰਵਾਜ ਸਦਾ ਆਪ ਸੁੱਖ ਰੱਖੋ ਜੀ ਰਿਵਾਜ ਅੰਮ੍ਰਿਤ ਵੇਲੇ ਤੋਂ ਲੈ ਕੇ ਦਾਤੀਆਂ ਆਈਆਂ ਸਾਫ਼ ਸੰਗਤਾਂ ਸ਼ਾਹ ਜੀ ਦਰ ਪ੍ਰਵਾਨ ਕਰੋ ਘੜੀਆਂ ਲਿਖੇ ਲਾਓ ਸੰਗਤਾਂ ਦਾ ਦਾਤ ਤਿੰਨ ਫਲ ਪੇਟਾ ਪ੍ਰਾਣ ਸ਼ੁਭਕਾਮਨਾ ਪੂਰਨ ਕਰੋ ਜੀ ਗੁਰੂ ਗ੍ਰੀਬ ਰਿਵਾਜ ਦੂਰ ਦਾ ਕਰ ਬੈਠੀ ਅਲੱਗ ਤੱਕ ਸ਼ਰਮ ਕਰ ਰਹੀਆਂ ਸਾਰੀ ਸੰਗਤਾਂ ਸ਼ਾਹ ਜੀ ਪ੍ਰਵਾਨ ਕਰੋ ਘੜੀਆਂ ਲਿਖੇ ਲਾਓ ਦਾਰਾ ਆਪਣੇ ਕਿਰਪਾ ਦੀ ਸੰਗਤਾਂ ਨੂੰ ਬਖਸ਼ੇ ਨੇ ਸੰਗਤਾਂ ਆਪਣੇ ਜਾਣਾ ਧੰਨਵਾਦ ਕਰਦੇ ਹਾਂ ਸ਼ੁਕਰੀਆ ਅਦਾ ਕਰਦੇ ਹਾਂ ਬੇਤ ਮਾਇਆ ਆਨਲਾਈਨ ਗੁਰੂ ਘਰ ਨੂੰ ਗੁਰਕਾ ਸੇਵਾ ਸਿੰਘ ਉਤਾਰ ਸੰਗਤਾਂ ਮਾਇਆ ਪੇਟਾ ਕਰੀ ਜਾਣਾ ਪ੍ਰਵਾਨ ਕਰੋ ਬੱਚਾ ਸਭ ਦੀ ਕਮਾਈਆਂ ਸਬਰ ਕਰੋ ਘੱਟ ਵੱਧ ਦਿੱਤਾ ਸਾਫ਼ ਸੰਗਤਾਂ ਦੀਆਂ ਸ਼ੁਭਕਾਮਨਾ ਆਸਰਾਵਾਂ ਦਾ ਪੂਰੀਆਂ ਕਰੋ ਜੀ ਧੰਨ ਮਿਹਨਤ ਕਰਿਆਓ ਸੇਵਾ ਪ੍ਰਵਾਨ ਕਰੋ ਪੂਰਨ ਕਰਵਾਈ ਬਖਸ਼ੋ ਪਿਤਰ ਨਵੀਂ ਬਖਸ਼ੇ ਦੇ ਬ੍ਰੰਥ ਅੱਜ ਦੇ ਛਾਵਾਂ ਦੀ ਕਥਾ ਕੀ ਦਿਵਾਈ ਰਮਤਾ ਵਾਸੀ ਆਗਿਆ ਵਕਤ ਦਿੱਤਾ ਆਪਣੀ ਕਿਰਪਾ ਕੀਤੀਏ ਅੱਜ ਦੇ ਪਾਸੇ ਜਹਾੜ ਦਾ ਮਹੀਨਾ ਚੜ੍ਹੇ ਹਰ ਦੇ ਮਹੀਨੇ ਸੰਗਰਾਂਦ ਹੈ ਇਹ ਦਿੱਤਾ ਸ਼ੇਰ ਦਾ ਜੇਠ ਦਾ ਮਹੀਨਾ ਆਪਦੀ ਕਿਰਪਾ ਨਾਲ ਸੁੱਖਾਂ ਦਾ ਪ੍ਰੀਤ ਦਿੱਤਾ ਮੇਰ ਕਰੋ ਕਿਹੜਾ ਮਹੀਨਾ ਵੀ ਸੁੱਖਾਂ ਦਾ ਪ੍ਰੀਤ ਕਰੋ ਸਭ ਸੰਗਤਾਂ ਨੂੰ ਸ਼ੁਭਕਾਮਨਾ ਵਾਲਾ ਬਖਸ਼ਿਸ਼ ਕਰੋ ਦਿੱਤਾ ਮੇਰ ਕਰੋ ਸਦਾ ਅੰਗ ਸੰਗ ਹੋਵੇ ਸ਼ਾਦਾ ਬਖਸ਼ੋ ਗਰੀਬ ਰਿਵਾਜ ਸਮੂਹ ਸੰਤਾਂ ਦਾ ਚਰਨਾਂ ਜੋੜੋ ਗੁਰਬਾਣੀ ਦਾ ਪਿਆਰ ਬਖਸ਼ਣ ਦੀ ਪਾਲਤਾ ਕਰਨ ਵੀ ਮੇਰ ਤੁਸ ਤੇ ਪਾਤਸ਼ਾਹੀ ਗੁਰ ਸਿੱਖੀ ਦਾਲ ਬਖਸ਼ੋ ਨਾਮ ਦਾਲ ਬਖਸ਼ੋ ਅੰਗ ਸ਼ਾਦਾ ਬਖਸ਼ੋ ਜੀ ਦਿੱਤਾ ਮੇਰ ਕਰੋ ਸੇਵਾ ਪ੍ਰਵਾਨ ਕਰੋ ਪੂਰਨ ਚੁਕੰਬਾਈ ਬਖਸ਼ੋ ਪਿੱਤਰ ਗੁਰਨਾਮੀ ਬਖਸ਼ੇ ਦੇ ਬਰੰਤ ਅੱਜ ਸ਼ਾਮ ਦੇ ਇੱਕ ਕਥਕ ਦੀ ਬਹਿਰਮਤਾ ਵਾਸੀ ਆਗਾ ਬਖਸ਼ੋ ਰਹਿੰਦੇ ਕਾਲ ਸਵਾਰ ਕੇ ਚਰਨਾਂ ਤੋਂ ਅੱਜ ਬਣਾਓ ਸਹੀ ਪਿਆਰੇ ਮੇਰੇ ਜਿਹੜੇ ਬਣਾਓ ਤਾਂ ਨਾਮ ਜਿੱਦਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਵੇਂ ਵਾਹਿਗੁਰੂ ਜੀ ਕਾ ਖਾਲਸਾ

ਪ੍ਰਗਟ ਗੁਰਾਂ ਕੀਰਤ ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋ ਪਾਰ ਹੋਏ ਤਾਂ ਮਿਲੇਗੇ ਬਜੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਤੋ ਉਤਰੇ ਪਾ ਜੋ ਸ਼ਰਦਾ ਕਰ ਸੇਮ ਦੇ ਗੁਰੂ ਪਾਰੇ ਉਤਾਰਨ ਹਾ ਖੰਡਾ ਜਾ ਕੇ ਹੱਥ ਮੈਂ ਕਲਗੀ ਸੋਹ ਹੈ।

ਅਸਾਰ ਸੁਹੰਦਾਸ ਲਗਾ ਹਰ ਨਾਉ ਨਾ ਜਿੰਨਾ ਪਾਸ ਜਗ ਦੀਵਨ ਪੁਰਖ ਤਿਆਗ ਕੈ ਮਾਨ ਸੰਧੀ ਆਸ ਹਾੜ ਦੇ ਮਹੀਨੇ ਦੀ ਸਿਰਾਂ ਤੇ ਆ ਕੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਪੁੱਤਰ ਅਤੇ ਰਾਜ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਰਾਜਭਵਨ ਦੇ ਕੀਰਤਨ ਅਤੇ ਕਥਾ ਅਤੇ ਪਾਠ ਸਰਵਨ ਕਰਕੇ ਬਖਸ਼ਾਂ ਲੈ ਰਹੀ ਪਰਮ ਸਤਿਕਾਰ ਜੋ ਸਤਸੰਗ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਹਿਬਾਂ ਨੇ ਪਾਰ ਬਖਸ਼ੀ ਕੀਤੀ ਹੈ ਹਾੜ ਦਾ ਮਹੀਨਾ ਸਭ ਨੂੰ ਚੜਿਆ ਗੁਰੂ ਕਿਰਪਾ ਕਰੇ ਸਭ ਨੂੰ ਚੜ੍ਹਦੀਆਂ ਕਲਾ ਵਾਲਾ ਬਖਸ਼ੇ ਨਾਮਦਾਨ ਸੇਵਾ ਸਿੰਘ ਵਾਲਾ ਬਖਸ਼ੇ। ਸਿੱਖਿਆ ਬੜੀ ਕਮਾਲ ਦੀ ਹੈ ਪਹਿਲੀਆਂ ਦੋ ਅੰਕੀਆਂ ਤੋਂ ਕਿ ਆਪਾਂ ਜੋ ਹੈ ਪਰਮਾਤਮਾ ਦੇ ਨਾਲ ਜੁੜਨਾ ਉਸ ਨਾਲ ਜੁੜਿਆ ਸਾਨੂੰ ਸਭ ਕੁਝ ਮਿਲਣਾ ਕਿਸੇ ਮਨੁੱਖ ਪਾਸੋਂ ਨਹੀਂ ਮਿਲਣਾ ਕੁਝ ਵੀ। ਆਪਾਂ ਕਈ ਵਾਰੀ ਦੇਹਧਾਰੀ ਗੁਰੂਆਂ ਵਾਲੇ ਪਾਸੇ ਲੱਗ ਜਾਂਦੇ ਇੱਥੋਂ ਸਾਨੂੰ ਸਿੱਖਿਆ ਮਿਲਦੀ ਹੈ ਨਹੀਂ ਆਪਾਂ ਸਿੱਖੀ ਦੇ ਅੰਦਰ ਦਸ ਗੁਰੂ ਸਾਹਿਬਾਨ ਅਤੇ ਸੰਤ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਗੁਰੂ ਹਨ ਇਹਨਾਂ ਨਾਲ ਹੀ ਜੁੜਨਾ। ਸੋ ਇਹ ਸਿੱਖਿਆ ਮਿਲਦੀ ਹੈ ਅੱਜ ਦੇ ਮਹੀਨੇ ਦੇ ਪਾਠ ਤੋਂ ਪਹਿਲੀਆਂ ਦੋ ਪੰਕਤੀਆਂ ਤੋਂ। ਸੂਚਨਾਵਾਂ ਇੱਕ ਤੇ ਦਸਵੰਧ ਕੱਢਣ ਲਈ ਸਭ ਨੂੰ ਬੇਨਤੀ ਹੈ ਨੌਰਥ ਅਤੇ ਸਾਊਥ ਹਾਲ ਦੇ ਜੋ ਕੰਸਟਰਕਸ਼ਨ ਚੱਲ ਰਹੀ ਹੈ ਉਸ ਵਾਸਤੇ ਅਤੇ ਨਾਲ ਜੋ ਆਪਾਂ ਘਰਾਂ 'ਚ ਸਹਿਜ ਪਾਠ ਆਰੰਭ ਕੀਤੇ ਨੇ ਸੇਵਾ ਦੇ ਭਰੇ ਲਈ ਉਹਨਾਂ ਦੇ ਭੋਗ ਉਹਨਾਂ ਦੇ ਹੀ ਜਿਹੜੇ ਇੱਥੇ ਗੁਰੂ ਘਰ ਚੱਲ ਰਿਹਾ ਸਵੇਰ ਨੂੰ 10 ਵਜੇ ਚੱਲਦਾ ਉਹ ਨਹੀਂ ਗੁਰੂ ਘਰ ਨਹੀਂ ਕਰਨਾ ਉਹ ਮਿਕਸ ਨਾ ਕਰੀਏ ਆਪਾਂ ਉਸ ਨੂੰ ਉਹ ਵੱਖਰਾ ਉਹ ਬਾਅਦ 'ਚ ਸ਼ੁਰੂ ਕੀਤਾ 2-3 ਮਹੀਨੇ ਸਾਡੇ ਬਾਕੀਆਂ ਤੋਂ ਉਹ ਹਾਲੇ ਤੀਜਾ ਕਿੱਸਾ ਹੋਇਆ ਅਤੇ ਪਰ ਜਿਹੜੇ ਘਰਾਂ 'ਚ ਸੀ ਉਹਨਾਂ ਨੇ ਕਈਆਂ ਨੇ ਕਰ ਲੈਣੇ ਨਾਮ ਮੇਰੇ ਕੋਲ ਆ ਗਏ ਨੇ ਅਤੇ ਜਿਹਨੇ ਹਾਲੇ ਨਹੀਂ ਨਾ ਦਿੱਤਾ ਕਰ ਲਿਆ ਪਾਠ ਸਹਿਜ ਪਾਠ ਉਸ ਸੰਬੰਧ ਵਿੱਚ ਉਹ ਜ਼ਰੂਰ ਮੈਨੂੰ ਟੈਕਸਟ ਕਰ ਦਿਓ 708-712-4145 'ਤੇ ਨਾਂ ਅਤੇ ਆਪਣਾ ਨਾਲ ਦੱਸ ਦਿਓ ਫੋਨ ਨੰਬਰ ਅਤੇ ਕਿੰਨੇ ਪਾਠ ਕਰ ਲਏ। ਉਸ ਤੋਂ ਅੱਗੇ ਚਲੀ ਹਾਂ ਭੋਗ ਪੈਣਾ ਸਵੇਰ ਆਉਂਦੇ ਐਤਵਾਰ 10 ਵਜੇ ਇੱਥੇ ਜੀ ਉਹਨਾਂ ਦਾ ਸੋ ਇਸ ਦਸ ਤੋਂ ਪਹਿਲਾਂ ਪੁੱਜ ਜਾਣ ਦੀ ਕਿਰਪਾ ਕਰਨੀ। ਸੰਗਤੀ ਰੂਪ ਵਿੱਚ ਕੱਲ੍ਹ ਤੋਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਆਰੰਭ ਹੋ ਜਾਣੇ ਨੇ 7:30 ਤੋਂ ਲੈ ਕੇ 7:45 ਤੱਕ। ਹਰ ਜਥੇ ਦੀ ਵਾਰੀ ਲੱਗੀ ਆ ਜਥਿਆਂ ਨੂੰ ਵੀ ਬੇਨਤੀ ਹੈ ਮੈਂ ਕਰਦਿਆਂ ਹੁਣੇ ਉਹਨਾਂ ਨੇ ਵੀ ਸੰਗਤੀ ਰੂਪ ਵਿੱਚ ਨਾਲ ਕਰਾਉਣਾ ਹੈਗਾ ਪਾਠ ਉਹ ਲੀਡ ਕਰ ਰਹੇ ਹੋਣਗੇ ਇੱਕ ਪੰਕਤੀ ਉਹ ਪੜ੍ਹਨਗੇ ਇੱਕ ਪੰਕਤੀ ਸੰਗਤਾਂ ਪੜ੍ਹਨਗੀਆਂ ਤਾਂ ਕਿ 9:45 ਤੱਕ ਸਮਾਪਤੀ ਹੋ ਜਾਏ। ਸੋ ਕੱਲ੍ਹ ਤੋਂ ਸ਼ੁਰੂ ਹੋ ਰਿਹਾ ਹੋ ਜੀ। ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਸ਼ਹੀਦੀ ਆ ਰਹੇ ਜੀ 18 ਨੂੰ ਉਸੇ ਸੰਬੰਧ ਵਿੱਚ ਹੀ ਉਹ 5 ਦਿਨ ਦਾ ਸੁਖਮਨੀ ਸਾਹਿਬ ਦਾ ਪਾਠ ਹੈਗਾ ਜਿਹੜਾ 16 ਜੂਨ ਤੋਂ 20 ਤੱਕ ਆ ਰੋਜ਼ ਸ਼ਾਮ ਨੂੰ। ਸਿੱਖ ਹੈਰੀਟੇਜ ਨਾਈਟ ਵੀ 18 ਨੂੰ ਹੈਗੀ ਜਾਇੰਟਸ ਦੀ ਬੇਸਵਾਰ ਗੇਮ 6:30 ਵਜੇ। 21 ਨੂੰ ਆਪਾਂ ਸਾਰਾ ਦਿਨ ਹੀ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਸ਼ਹੀਦੀ ਪੁਰਬ ਮਨਾਉਣਾ ਉਸ ਦਿਨ ਇੱਕ ਮਿੰਨੀ ਕਾਨਫਰੰਸ ਵੀ ਇੱਥੇ ਮੇਨ ਹਾਲ 'ਚ ਹੋ ਰਹੀ 11:30 ਵਜੇ ਸ਼ੁਰੂ ਕਰਕੇ। ਡਾਕਟਰ ਅਲੰਕਾਰ ਜੀ ਪਟਿਆਲੇ ਵਾਲਿਆਂ ਨੇ ਆ ਕੇ ਸਾਡੇ ਪਾਸ 28 ਜੂਨ ਨੂੰ ਕੀਰਤਨ ਕਰਨਾ ਦੁਪਹਿਰ ਵੇਲੇ। ਧੰਨ ਧੰਨ ਗੁਰੂ ਅਰਜਨ ਦੇਵ ਜੀ ਦਾ ਵਿਆਹ ਦਾ ਪੁਰਬ ਜੋ ਹੈ ਉਹ ਮਨਾਇਆ ਜਾ ਰਿਹਾ ਸ਼੍ਰੀ ਸ਼ੰਕਰ ਅਤੇ ਇਲਾਕਾ ਨਿਵਾਸੀਆਂ ਵੱਲੋਂ ਰਾਜਮੰਡ ਦੇ ਖੰਡ ਪਾ ਕੇ ਨਗਰ ਦੀ ਸੇਵਾ 26-27-28 ਜੂਨ ਨੂੰ। ਉਸ ਤੋਂ ਅੱਗੇ ਚਲੀਏ 30 ਜੂਨ ਨੂੰ ਪ੍ਰਕਾਸ਼ ਆ ਰਿਹਾ ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਅਤੇ ਇਸ ਦੇ ਵਿੱਚ ਹੀ ਆ ਰਹੀ ਆ ਨਾਮ ਸਿਮਰਨ ਦਾ ਕੈਂਪ ਇੱਕ ਵੱਡਿਆਂ ਵਾਸਤੇ ਉਹ ਹੈਗਾ ਜੀ 3-5 ਜੁਲਾਈ ਲਾਇਬ੍ਰੇਰੀ 'ਚ। ਇੰਡੀਪੈਂਡੈਂਸ ਡੇ ਆ ਗਿਆ ਜੀ 4 ਜੁਲਾਈ ਨੂੰ ਅਤੇ ਬੱਚਿਆਂ ਦਾ ਗੁਰਮਤਿ ਕੈਂਪ ਹੈਗਾ 13-17 ਜੁਲਾਈ। ਉਮਰ ਆਉਣ ਲਈ ਹੈ ਜੀ 6-15 ਜੁਲਾਈ ਫਰੀ ਗੁਰਮਤਿ ਕੈਂਪ ਹੈ ਉਸ ਤੋਂ ਲਾਭ ਉਠਾਓ। ਆਓ ਹੁਣ ਪਹਿਲਾਂ ਕੀਰਤਨ ਕਰਨਗੇ ਭਾਈ ਸਾਹਿਬ ਲਾਖਣ ਸਿੰਘ ਜੀ ਦਾ ਜਥਾ 7 ਵਜੇ ਤੱਕ 7:45 ਕਥਾ ਸਰਵਨ ਕਰਨਗੇ ਭਾਈ ਸਾਹਿਬ ਭਾਈ ਸਕੱਤਰ ਸਿੰਘ ਜੀ। ਦੂਸਰਾ ਕੀਰਤਨ ਕਰਨਗੇ ਭਾਈ ਸਾਹਿਬ ਓਂਕਾਰ ਸਿੰਘ ਜੀ 8:30 ਵਜੇ ਸਮਾਪਤੀ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਲਿਖਿਆ ਦੇਵੈ ਨਾਲ ਲਿਖੈ ਉੱਪਰ ਹੁਕਮ ਹੋਏ ਲਈਏ ਵਸਤ ਸੰਭਾਲ ਸਾਹ ਚਲੇ ਬਣ ਜਾ ਰਿਹਾ ਲਿਖਿਆ ਦੇਵੈ ਨਾਲ ਲਿਖੇ ਉੱਪਰ ਹੁਕਮ ਹੋਏ ਲਈਏ ਵਸਤ ਸੰਭਾਲ ਵਸਤ ਲਈ ਬਣ ਜਾ ਰਹੀ

ਪਰਮ ਸਨਮਾਨਯੋਗ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੋਦੀ ਚ ਸਭਾਏ ਮਾਨ ਗੁਰੂ ਸਵਾਰੀ ਸਾਧ ਸੰਗਤ ਜੀਓ ਕਰੋ ਰਸਨਾ ਪਵਿੱਤਰ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਾਤਸ਼ਾਹ ਜੀ ਨੇ ਰਹਿਮਤ ਕੀਤੀ ਹੈ, ਬਖਸ਼ਿਸ਼ ਕੀਤੀ ਹੈ, ਕੁਝ ਪਲ ਗੁਰੂ ਕੀ ਗੋਦੀ ਅੰਦਰ ਸਭਾਏ ਮਨ ਹੋ ਕਰਕੇ ਤੁਰਕੀ ਬਾਣੀ ਨਾਲ ਸਾਂਝ ਪਾਉਣ ਦਾ ਸੁਭਾਗ ਮੌਲਾ ਨੇ ਬਖਸ਼ਿਸ਼ ਕੀਤਾ ਹੈ। ਸ਼ਾਮ ਦੇ ਦੀਵਾਨ ਅੰਦਰ ਗੁਰੂ ਕੇ ਕੀਰਤਨੀਏ ਆਪ ਜੀ ਨੂੰ ਭਾਈ ਸਾਹਿਬ ਭਾਈ ਲਾਖਨ ਸਿੰਘ ਜੀ ਗੁਰਬਾਣੀ ਕੀਰਤਨ ਸਰਵਣ ਕਰਵਾ ਰਹੇ ਸਨ। ਉਪਰੰਤ ਰੋਜ਼ਾਨਾ ਦੀ ਤਰ੍ਹਾਂ ਲੜੀਵਾਰ ਚੱਲ ਰਹੀ ਵਿਚਾਰ ਚਰਚਾ ਤਹਿਤ ਗੁਰਬਾਣੀ ਦੇ ਅਥਾਹ ਸਾਗਰ ਵਿੱਚੋਂ ਕੁਝ ਪਲ ਸ਼ਹਿਨਸ਼ਾਹ ਦੇ ਪਾਵਨ ਸ਼ਬਦ ਦੀ ਵਿਚਾਰ ਕਰਨ ਦਾ ਯਤਨ ਕਰਾਂਗੇ। ਮਨ ਬਿਰਤੀਆਂ ਇਕਾਗਰ ਕਰੀਏ, ਜਿੰਨਾ ਕੁ ਸਮਾਂ ਮਾਲਕ ਨੇ ਬਖਸ਼ਿਆ ਹੈ ਲੇਖੇ ਲੱਗ ਜਾਵੇ। ਸ਼ਬਦ ਸ਼ਬਦ ਤੇ ਸੁਰ ਦੇ ਸੁਮੇਲ ਨਾਲ ਹੀ ਭਾਵ ਸਾਗਰ ਤਰਿਆ ਜਾਣਾ। ਬੈਠ ਗਏ ਹੋ ਗੁਰੂ ਕਿਰਪਾ ਨਾਲ ਤੇ ਮਨ ਨੂੰ ਵਸ ਕਰਕੇ ਬਿਠਾਉਣ ਦਾ ਯਤਨ ਕਰੋ। ਇਹ ਭੱਜ ਭੱਜ ਕੇ ਜਾਂਦਾ ਹੈ, ਬੈਠਾ ਕਿਤੇ ਹੁੰਦਾ ਹੈ ਤੇ ਮਨ ਕਿਤੇ ਚਲਾ ਜਾਂਦਾ ਹੈ। ਤੇ ਖਾਸ ਕਰਕੇ ਇਹੋ ਜਿਹੇ ਸਥਾਨ ਤੇ ਜਿੱਥੇ ਮਨ ਨੂੰ ਦਿਸਦਾ ਕਿ ਮੇਰੀ ਮੌਤ ਹੈ, ਤੇ ਮੌਤ ਤੋਂ ਸਾਰੇ ਭੱਜਦੇ ਨੇ। ਵਿਰਲੇ ਵਿਰਲੇ ਗੁਰਸਿੱਖ ਨੂੰ ਇਹ ਸੋਝੀ ਆਉਂਦੀ ਕਿ ਮੇਰਾ ਮਨ ਭੱਜ ਜਾਂਦਾ। ਸੱਚੇ ਦਸਮ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਨੂੰ ਪੁੱਛਣ ਲੱਗੇ ਗੁਰੂ ਕੇ ਸਿੱਖ, ਸਤਿਗੁਰੂ ਜੀ ਬੜਾ ਔਖਾ, ਤੁਸੀਂ ਕਦੇ ਮਨ ਕਰਕੇ ਕਰਨਾ ਚਾਹੀਦਾ ਹੈ, ਸਿਮਰਨ ਮਨ ਕਰਕੇ ਬਾਣੀ ਪੜ੍ਹਨੀ ਚਾਹੀਦੀ ਹੈ, ਇਹ ਮੇਰੇ ਮਾਲਕ ਜਦੋਂ ਪਾਠ ਕਰਨ ਲੱਗੀਦਾ ਹੈ ਨਾ ਮਨ ਭੱਜ ਭੱਜ ਜਾਂਦਾ, ਮਨ ਨਹੀਂ ਹੀ ਟਿਕਦਾ। ਮਾਈ ਮਨ ਮੇਰੋ ਬਸ ਨਾ ਹੈ, ਗੁਰੂ ਤੇਗ ਬਹਾਦਰ ਮਹਾਰਾਜ ਵੀ ਕਹਿੰਦੇ, ਜ਼ਿਕਰ ਕਰਦੇ ਨੇ, ਸਾਡੇ ਮਨ ਦਾ ਜ਼ਿਕਰ ਹੈ। ਕਹਿਣ ਲੱਗੇ ਮੇਰੇ ਮਾਲਕਾ, ਮਨ ਜਿਹੜਾ ਇਹ ਭੱਜ ਭੱਜ ਕੇ ਜਾਂਦਾ, ਇਹ ਨਹੀਂ ਟਿਕਦਾ। ਤੇ ਸਤਿਗੁਰ ਸੱਚੇ ਪਾਤਸ਼ਾਹ ਕਹਿਣ ਲੱਗੇ, ਬਹੁਤ ਵੱਡੀ ਗੱਲ, ਜਦੋਂ ਮਨੁੱਖ ਨੂੰ ਇੰਨਾ ਪਤਾ ਲੱਗਣਾ ਸ਼ੁਰੂ ਹੋ ਜਾਏ ਕਿ ਮੇਰਾ ਮਨ ਨਹੀਂ ਲੱਗਦਾ, ਬਿਮਾਰੀ ਦਾ ਪਤਾ ਲੱਗ ਗਿਆ, ਇਲਾਜ ਕਰਨਾ ਜਾਂ ਨਾ ਕਰਨਾ ਉਹ ਬਾਕੀ ਬਾਅਦ ਦੀ ਗੱਲ ਹੈ। ਜਿਸ ਦਿਨ ਮਨ ਟਿਕ ਗਿਆ, ਟਿਕਣ ਲੱਗ ਪਿਆ, ਗੁਰੂ ਕੇ ਪਾਵਨ ਵਚਨ ਸਰਵਣ ਕਰ ਲਿਆ ਤੇ ਟਿਕਾਓ ਵਿੱਚ ਆ ਗਿਆ, ਫਿਰ ਗੁਰੂ ਕੀ ਮਤ ਗ੍ਰਹਿਣ ਕਰਨ ਵਾਲਾ ਵੀ ਹੋ ਸਕਦਾ। ਇੱਥੇ ਜਿੰਨੇ ਕੁ ਸ਼ਬਦ ਆਪਾਂ ਬਾਣੀ ਦੇ ਪੜ੍ਹਦੇ, ਦੋ ਮਨੁੱਖਾਂ ਦਾ ਜ਼ਿਕਰ ਆਉਂਦਾ ਹੈ। ਇੱਕ ਉਹ ਜੋ ਗੁਰਮੁਖ ਨੇ, ਜਿਨ੍ਹਾਂ ਨੇ ਮੁੱਖ ਗੁਰੂ ਵੱਲ ਕਰ ਲਿਆ, ਗੁਰੂ ਕੇ ਪਾਵਨ ਵਚਨਾਂ ਨਾਲ ਸਾਂਝ ਬਣ ਗਈ, ਪ੍ਰੀਤੀ ਪੈ ਗਈ, ਮਿੱਠੇ ਲੱਗਣ ਲੱਗ ਪਏ, ਉਹਦੇ ਅਨੁਸਾਰ ਹੀ ਹੋ ਗਿਆ। ਤੇ ਦੂਸਰਾ ਹੈ ਮਨਮੁੱਖ, ਜਿਹੜਾ ਗੁਰੂ ਕੀ ਮਤ ਨੂੰ ਨਾਂ ਸਮਝ ਸਕਿਆ, ਜਿਹਨੇ ਮਨ ਦੇ ਪਿੱਛੇ ਆਪਣੇ ਮੁੱਖ ਨੂੰ ਕੀਤਾ ਹੋਇਆ, ਜੋ ਮਨ ਕਹਿੰਦਾ ਉਹ ਇਹ ਕਰੀ ਜਾਂਦਾ। ਤੇ ਮਨ ਲੋਚੇ ਬੁਰਿਆਈਆਂ, ਮਨ ਦੀ ਤੇ ਅਵਸਥਾ, ਬੁਰਿਆਈਆਂ ਨੂੰ ਭੱਜ ਭੱਜ ਕੇ ਪੈਣਾ, ਇਹਨੇ ਚੰਗੇ ਥਾਂ ਤੇ ਬਹਿਣਾ ਨਹੀਂ, ਇਹ ਮੌਜ ਮਸਤੀ ਵਿੱਚ, ਮਾਇਆ ਦੇ ਰੰਗਾਂ ਵਿੱਚ, ਮੋਹ ਦੀ ਪਕੜ ਵਿੱਚ, ਉਦਮ ਇਹਦਾ ਮਨ ਜਾਂਦਾ ਹੈ। ਗੁਰੂ ਕਿਰਪਾ ਕਰੇ, ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਤੁਰਕੀ ਬਾਣੀ ਅੰਦਰ ਸਾਨੂੰ ਆਪਣੇ ਮਨ ਨੂੰ ਵਸ ਕਰਨ ਦਾ ਹੀ ਜਿਹੜਾ ਉਪਰਾਲਾ ਸੱਚੇ ਪਾਤਸ਼ਾਹ ਨੇ ਦੱਸਿਆ ਹੈ। ਅੱਜ ਨਵੇਂ ਮਹੀਨੇ ਦੀ ਸ਼ੁਰੂਆਤ ਹੈ, ਅਸਾੜ ਦੇ 12 ਮਹੀਨੇ ਨੇ, 6 ਰੁੱਤਾਂ ਨੇ, 4 ਵੱਡੀਆਂ ਰੁੱਤਾਂ ਮੰਨੀਆਂ ਗਈਆਂ ਨੇ, ਤੇ ਰੁੱਤਾਂ ਦੇ ਪਿੱਛੇ, ਮਹੀਨਿਆਂ ਦੇ ਪਿੱਛੇ ਜਿਹੜਾ ਸਾਰਾ ਕੁਝ ਉਹ ਸੂਰਜ ਦੀ ਕਰਾਮਾਤ ਹੈ। ਸੂਰਜ ਕਰਕੇ ਦਿਨ ਹੈ, ਸੂਰਜ ਕਰਕੇ ਰਾਤ ਹੈ। ਜੇ ਸੂਰਜ ਸਿਰ ਤੇ ਆ ਗਿਆ ਤੇ ਗਰਮੀ ਵੱਧ ਗਈ, ਜੇ ਦੂਰ ਟੇਢਾ ਹੋ ਕੇ ਧਰਤੀ ਦੇ ਜਿਸ ਪਾਸੇ ਚਲਾ ਗਿਆ ਉਸ ਪਾਸੇ ਗਰਮੀ, ਜਿੱਧਰੋਂ ਹਟ ਗਿਆ ਉੱਧਰ ਸਰਦੀ ਠੰਡ ਹੋਈ ਜਾਣੀ, ਅਸੀਂ ਤੇ ਬਾਤ ਹੈ।
ਬਰਫੀਲੇ ਇਲਾਕੇ ਤਾਂ ਹੀ ਜਿੱਥੇ ਸੂਰਜ ਦੀ ਤਪਸ਼ ਘੱਟ ਪੈਂਦੀ। ਤੇ ਸ਼ਹਿਨਸ਼ਾਹ ਜੀ ਨੇ ਅਸਾੜ ਦੇ ਮਹੀਨੇ ਵਿੱਚ ਜੋ ਸਾਨੂੰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉਪਦੇਸ਼ ਦਿੱਤਾ ਹੈ, ਉੱਥੇ ਵੀ ਬਾਰਾਂ ਮਾਹ ਵਿੱਚ ਵੀ ਇਹੀ ਵਿਚਾਰ ਨੇ ਕਿ ਮੁਲਕ ਸੰਸਾਰ ਤੇ ਨਿਰੰਕਾਰ ਦੀ ਰਹਿਮਤ ਨਾਲ ਆਇਆ ਹੈ। ਇੱਥੇ ਕਰਮ ਧਰਤੀ ਹੈ, ਜਿਹੋ ਜਿਹੇ ਕਰਮ ਕਰਦਾ ਹੈ ਉਹੋ ਜਿਹੇ ਮੱਥੇ ਦੇ ਲੇਖ ਬਣਦੇ ਜਾਂਦੇ ਨੇ। ਕਿਹੜੇ ਕਰਮ ਦਾ ਕੀ ਨਤੀਜਾ, ਕਿਹੜੇ ਕਰਮ ਦਾ ਕੀ ਰਿਜ਼ਲਟ ਹੈ, ਕਿਹੜਾ ਬੀਜ ਦਾ ਕੀ ਉਗਣਾ ਹੈ, ਉਹ ਨਿਰੰਕਾਰ ਨੇ ਸਭ ਕੁਛ ਐਨ ਨਿਯਮਤ ਕੀਤਾ ਹੋਇਆ ਹੈ। ਜੋ ਬੀਜਣਾ ਹੈ ਉਹੀ ਉਗਣਾ ਹੈ। ਲੋੜੇ ਦਾਕ ਬਿਜੋਰੀਆਂ ਕਿੱਕਰ ਬੀਜੇ ਜੱਟ, ਬੇਵਕੂਫ ਵਾਲੀ ਬਾਤ ਹੈ ਨਾ। ਦਾਖਾਂ ਭਾਲੇ ਵੀ ਮੇਰੇ ਦਾਖਾਂ ਲੱਗ ਜਾਣੀਆਂ ਬੀਜੇ ਕਿੱਕਰ, ਐਸੀ ਬਾਤ ਹੋਣੀ ਨਹੀਂ। ਜੋ ਬੀਜਣਾ ਹੈ ਉਹ ਵੱਢਣਾ ਹੈ। ਇੱਥੇ ਵੀ ਸੱਚੇ ਪਾਤਸ਼ਾਹ ਨੇ ਇਹੀ ਜ਼ਿਕਰ ਕੀਤਾ ਹੈ। ਬਾਰਾਂ ਮਾਹ ਵਿੱਚ ਇਸ ਵਿਸ਼ੇ ਨੂੰ ਬੜੀ ਬਰੀਕੀ ਨਾਲ ਮੇਰੇ ਮਾਲਕ ਨੇ ਸਮਝਾਉਣਾ ਕੀਤਾ ਹੈ। ਸਾਨੂੰ ਸਮਝ ਪਵੇ ਜਾਂ ਨਾ ਪਵੇ ਸਾਡੀ ਮੱਤ ਹੈ। ਕਿਰਤ ਕਰਮ ਕੇ ਵਿਛੜੇ, ਹੁਣ ਅਸੀਂ ਨਿਰੰਕਾਰ ਦਾ ਸਾਡਾ ਵਿਛੋੜਾ ਜੇ ਪੈਂਦਾ ਤੇ ਸਾਡੀ ਕਰਤੂਤਾਂ ਕਰਕੇ, ਸਾਡੇ ਕਰਮਾਂ ਕਰਕੇ। ਸੰਸਾਰ ਨੂੰ ਕਰਮ ਭੂਮੀ ਕਿਹਾ ਗਿਆ। ਇੱਥੇ ਆ ਕੇ ਮਨੁੱਖ ਕਰਮ ਕਰਦਾ ਹੈ, ਚੰਗੇ ਵੀ ਹੋ ਸਕਦੇ ਨੇ, ਮੰਦੇ ਵੀ ਹੋ ਸਕਦੇ, ਦੋਵੇਂ ਤਰ੍ਹਾਂ ਦੇ। ਕੁਝ ਕਰਮ ਸਾਨੂੰ ਨਿਰੰਕਾਰ ਦੇ ਨੇੜੇ, ਗੁਰੂ ਦੇ ਨੇੜੇ ਲੈ ਕੇ ਜਾਂਦੇ ਨੇ, ਕੁਝ ਦੂਰ ਲੈ ਕੇ ਜਾਂਦੇ ਨੇ। ਬਸ ਇੰਨੀ ਕਿਤੇ ਗੱਲ, ਇਹੀ ਖੇਡ ਹੈ। ਕਰਮੀ ਆਪੋ ਆਪਣੇ ਕਿ ਨੇੜੇ ਕਿ ਦੂਰ। ਤੇ ਸੱਚੇ ਪਾਤਸ਼ਾਹ ਇੱਥੇ ਜ਼ਿਕਰ ਕਰਦੇ ਨੇ ਕਿ ਅਸੀਂ ਆਪਣੇ ਕਰਤੂਤ ਕਰਕੇ, ਆਪਣੇ ਕਰਮਾਂ ਕਰਕੇ ਕਿਰਤ ਕਰਮ ਕੇ ਵਿਛੜੇ। ਤੇ ਇਹ ਪਤਾ ਲੱਗ ਗਿਆ ਵੀ ਅਸੀਂ ਵਿਛੜੇ ਹਾਂ, ਫਿਰ ਕਰ ਕਿਰਪਾ ਮਿਲ ਹੋ ਰਾਮ, ਫਿਰ ਅਰਦਾਸ ਉਪਜਦੀ ਹੈ। ਅਰਦਾਸ ਸ਼ਹਿਨਸ਼ਾਹ ਜੀ ਨੇ ਬੜੇ ਪ੍ਰਤੀਬਿੰਬ ਵਰਤੇ ਨੇ ਮੌਕੇ ਦੇ ਹਿਸਾਬ ਨਾਲ। ਜੇ ਸਾਵਣ ਹੈ ਉਹਦਾ ਅਰਥ ਹੀ, ਨਾਂ ਦਾ ਅਰਥ ਹੀ ਇਹੋ ਜਿਹਾ, ਸਾਵਾਵਨ ਹਰਾਵਨ, ਸਾਰੇ ਪਾਸੇ ਹਰਿਆਵਲ ਹੀ ਹਰਿਆਵਲ। ਵੈਸਾਖ ਦਾ ਅਰਥ ਵੀ ਸਾਖਾ ਵੇਸ ਕਰਦੀਆਂ ਨੇ, ਉੱਥੋਂ ਬਣ ਗਿਆ ਵੈਸਾਖ। ਜੇਠ ਵੱਡਾ ਹੋਣ ਦੇ ਨਾਲ ਤਿਉਹਾਰ, ਜੇਠ ਜੜਨ ਦਾ ਲੋੜੀ, ਨਿਰੰਕਾਰ ਵੱਡਾ ਹੈ, ਉੱਦਾਂ ਵੀ ਮਹੀਨਾ ਵੱਡਾ ਦੂਜੇ ਮਹੀਨਿਆਂ ਨਾਲ। ਇਸ ਤਰ੍ਹਾਂ ਸਤਿਗੁਰ ਸੱਚੇ ਪਾਤਸ਼ਾਹ ਨੇ ਪ੍ਰਤੀਕ ਵਰਤਿਆ ਹੈ ਮਹੀਨੇ ਦੇ ਨਾਂ ਨੂੰ, ਤੇ ਸਮਝਾਉਣਾ ਕੀਤਾ ਹੈ ਸਾਨੂੰ, ਜੀਵ ਨੂੰ, ਜਿਹੜਾ ਗੁਰੂ ਸ਼ਰਨ ਵਿੱਚ ਆ ਜਾਂਦਾ, ਜਿਹੜਾ ਗੁਰੂ ਕੀ ਸੁਣਨਾ ਚਾਹੁੰਦਾ ਹੈ। ਤੇ ਸਤਿਗੁਰ ਸੱਚੇ ਪਾਤਸ਼ਾਹ ਸੁਣਾਉਂਦੇ ਨੇ ਵੀ ਜੇ ਤੂੰ ਸੁਖੀ ਹੋਣਾ ਹੈ, ਅਹਾੜ ਵਿੱਚ ਬੜੀ ਤਪਸ਼ ਪੈਂਦੀ ਹੈ, ਬਹੁਤ ਤਪਦਾ ਹੈ। ਗੁਰਬਾਣੀ ਨੇ ਅਸੀਂ ਹਾੜ ਕਹਿੰਦੇ ਹਾਂ, ਗੁਰਬਾਣੀ ਨੇ ਅਸਾੜ ਕਿਹਾ ਹੈ। ਸਾੜ ਪਾਉਣ ਵਾਲਾ ਤੇ ਉਹ ਤੋਂ ਬਚਣਾ ਕਿਵੇਂ, ਅਸਾੜ ਕਿਵੇਂ ਇਹਨੂੰ ਬਣਾ ਲੈਣਾ, ਤਪਦਾ ਕਿਹਨੂੰ ਲੱਗਦਾ ਹੈ, ਜੋ ਵਿਛੜਿਆ ਹੋਇਆ ਸੱਚ ਨਾਲੋਂ, ਜੋ ਵਿਛੜਿਆ ਹੋਇਆ ਗੁਣਾਂ ਨਾਲੋਂ, ਜੋ ਵਿਛੜਿਆ ਹੋਇਆ ਨਿਰੰਕਾਰ ਦੀ ਠੰਡਕ ਨਾਲੋਂ, ਤਪਦਾ ਉਹ ਹੈ ਜੋ ਵਿਕਾਰਾਂ ਦੀ ਟੇਟੇ ਚੜ ਗਿਆ, ਅੰਤਰ ਅਗਨ ਹੀ ਅਗਨ ਹੋ ਗਈ, ਸਾੜਾ ਹੀ ਸਾੜਾ ਹੋ ਗਿਆ, ਕੀਨਾ ਹੀ ਕੀਨਾ ਹੋ ਗਿਆ। ਤੇ ਮਨੁੱਖਾ ਦੇਹੀ ਵਿੱਚ ਸੱਚੇ ਪਾਤਸ਼ਾਹ ਇਹੀ ਸਮਝਾਉਂਦੇ ਨੇ ਭਾਈ, ਇਸ ਹਾੜ ਰੂਪੀ ਜੀਵਨ ਨੂੰ ਜਿਹੜਾ ਤੁਹਾਨੂੰ ਮਿਲਿਆ ਹੈ, ਇਹਨੂੰ ਕਿਵੇਂ ਵਸ ਵਿੱਚ ਕਰਨਾ, ਇਹਨੂੰ ਠੰਡਕ ਕਿਵੇਂ ਪਹੁੰਚਾਉਣੀ ਹੈ, ਇਹਨੂੰ ਸੁਹਾਵਣਾ ਕਿਵੇਂ ਕਰਨਾ, ਇਹਦੀ ਬਸੰਤ ਰੁੱਤ ਨਾ ਜਿੱਥੇ ਗਰਮੀ ਅਤੇ ਨਾ ਸਰਦੀ ਹੋਵੇ, ਐਸਾ ਕਿਵੇਂ ਬਣਾ ਲੈਣਾ, ਸੁਹਾਵਣਾ ਕਿਵੇਂ ਬਹਾਉਣਾ, ਇਹੀ ਜ਼ਿਕਰ ਸਮੁੱਚੇ ਬਾਰਾਂ ਮਾਹ ਦੇ ਵਿੱਚ ਹੈ, ਇਹੀ ਜ਼ਿਕਰ ਸਮੁੱਚੀ ਗੁਰਬਾਣੀ ਵਿੱਚ ਹੈ, ਇਹੀ ਜ਼ਿਕਰ ਅੱਜ ਦੇ ਇਸ ਪਾਵਨ ਜਿਹੜਾ ਆਪਾਂ ਸ਼ਬਦ ਲਿਆ ਹੈ ਵਾਰ ਦਾ ਉਹਦੇ ਵਿੱਚ ਹੈ, ਅਤੇ ਇਹੀ ਅਸਾੜ ਦੇ ਮਹੀਨੇ ਦੇ ਸ਼ਬਦ ਜਿਹੜਾ ਉਹਨਾਂ ਨੇ ਸਾਨੂੰ ਚੇਚੇ ਤੌਰ 'ਤੇ ਅੱਜ ਦੇ ਦਿਹਾੜੇ ਪੜ੍ਹਿਆ ਜਾਂਦਾ, ਰਾਗੀ ਸੰਕੀਰਤਨ ਕਰਕੇ ਗਏ ਨੇ। ਹਾ ਅਸਾੜ ਤਪੰਦਾ ਤਿਸ ਲੱਗੈ, ਹਰ ਨਾਹ ਨ ਜਿੰਨਾ ਪਾਸ, ਜਿਨ੍ਹਾਂ ਕੋਲ ਪ੍ਰਭੂ ਖਸਮ ਆਪਣਾ ਮਾਲਕ ਕੋਲ ਨਹੀਂ ਨਾ, ਉਹਨਾਂ ਨੂੰ ਇਹ ਜੀਵਨ ਤੜਫਾ ਰਿਹਾ ਹੈ।
ਜੇ ਪਤੀ ਨਾਲ ਨਹੀਂ, ਜੇ ਨਿਰੰਕਾਰ ਨਾਲ ਨਹੀਂ, ਉਹਦੇ ਨਾਮ ਦੀ ਸਾਂਝ ਨਹੀਂ, ਜੇ ਸਾਡੇ ਪੱਲੇ ਗੁਣ ਨਹੀਂ, ਇਹ ਸਭ ਕੁਝ ਇੱਕ ਦੂਜੇ ਦੇ ਵਾਚਕ ਨਹੀਂ ਤੇ ਸਮਝ ਲਓ ਫਿਰ ਤਰਫਾ ਹੀ ਤਰਫਾ ਫਿਰ ਜੀਣਾ ਕਾਹਦਾ ਹੈ। ਨਰਕ ਵਾਲੀ ਜ਼ਿੰਦਗੀ ਭੋਗਦੇ ਪਏ, ਕਿੰਨਾ ਸੁਹਾਵਣਾ ਮੌਸਮ ਹੋ ਜਾਏ, ਠੰਡੀਆਂ ਹਵਾਵਾਂ ਰੁੰਗਦੀਆਂ ਪਈਆਂ ਹੋਣ, ਤਾਲ ਭਰੇ ਪਏ ਹੋਣ, ਖੁਸ਼ਬੂ ਆ ਰਹੀ ਹੋਵੇ, ਸੇਜਾਂ ਸੋਨੇ ਨਾਲ ਮੜੀਆਂ ਹੋਣ, ਤੇ ਜੇ ਪਤੀ ਕੋਲ ਨਹੀਂ ਤੇ ਸਭ ਕੁਝ ਤੱਤਾ ਤੱਤਾ ਲੱਗਦਾ, ਸਭ ਕੁਝ ਸੜਿਆ ਸੜਿਆ ਲੱਗਦਾ, ਕਿਸੇ ਕੰਮ ਦਾ ਨਹੀਂ। ਇਹ ਜ਼ਿਕਰ ਮਾਲਕ ਨੇ ਕੀਤਾ ਹੈ ਕਿ ਜਿਹੜੇ ਵਿਅਕਤੀ ਟੁੱਟੇ ਹੋਏ ਨੇ ਨਾ, ਉਹ ਸੁੱਕ ਜਾਂਦੇ ਨੇ। ਜੁੜਿਆ ਤੇ ਅੱਜ ਨਹੀਂ, ਕੱਲ੍ਹ ਕੱਲ੍ਹ ਨਹੀਂ, ਪਰਸੋਂ ਵਰਖਾ ਹੋ ਜਾਏਗੀ ਤੇ ਹਰਾ ਹੋ ਜਾਏਗਾ, ਬਿਲਕੁਲ ਰੁੰਡ ਮੁੰਡ ਹੋ ਜਾਂਦੇ ਨੇ ਸਿਆਲ ਦੇ ਰੁੱਤ ਵਿੱਚ ਠੰਡ ਨਾਲ ਕੱਕਰ ਨਾਲ। ਪਰ ਕਿਉਂਕਿ ਆਪਣੇ ਤਣੇ ਨਾਲ, ਆਪਣੇ ਜੜੇ ਨਾਲ, ਜੜ ਨਾਲ ਜੁੜੇ ਹੁੰਦੇ ਨੇ, ਟਾਣੀ ਨਾਲ ਜੁੜੇ ਰਹਿੰਦੇ ਨੇ, ਤੇ ਉਹਨਾਂ ਵਿੱਚ ਆਸ ਬਣੀ ਰਹਿੰਦੀ ਵੀ ਅੱਜ ਨਹੀਂ ਕੱਲ੍ਹ ਗੁਰੂ ਨੂੰ ਬਦਲ ਨੇ ਵਰਖਾ ਕਰ ਦੇਣੀ ਹੈ, ਮੌਸਮ ਬਦਲ ਜਾਣਾ ਹੈ, ਬਦਲੇ ਹੋਏ ਮੌਸਮ ਵਿੱਚ ਕਰੂੰਬਲਾਂ ਫੁੱਟ ਪੈਣੀਆਂ, ਐਂ ਹਰਿਆਵਲ ਹੋ ਜਾਣੀ ਚਾਰੇ ਪਾਸੇ। ਲੇਕਿਨ ਜਿਹੜਾ ਟੁੱਟ ਗਿਆ, ਹਰ ਜੇਠ ਜਿਹੜਾ ਦਾ ਰੋੜ ਜਿਹੜੀ ਗੱਲ ਤਾਂ ਹੀ ਕੀਤੀ ਨਾ, ਉਹਦੇ ਨਾਲ ਜੁੜਨਾ ਚਾਹੀਦਾ। ਜੁੜਨ ਦਾ ਮਤਲਬ ਹੈ ਜਿਹੜਾ ਜੁੜਿਆ ਉਹਦੀ ਸੰਭਾਵਨਾ ਹੈ, ਅੱਜ ਨਹੀਂ ਕੱਲ੍ਹ ਉਹਦੇ 'ਚ ਕਰੂੰਬਲਾਂ ਫੁੱਟਣਗੀਆਂ, ਆਨੰਦ ਦੀਆਂ, ਖੁਸ਼ੀਆਂ ਦੀਆਂ, ਖੇੜਿਆਂ ਦੀਆਂ, ਖੁਸ਼ਬੂਆਂ ਦੀਆਂ, ਜੀਵਨ ਆਨੰਦਮਈ ਹੋ ਜਾਏਗਾ, ਸਵਰਗਮਈ ਹੋ ਜਾਏਗਾ। ਲੇਕਿਨ ਜਿਹੜਾ ਆਪਣੇ ਮੂਲ ਨਾਲੋਂ ਟੁੱਟ ਗਿਆ, ਟੁੱਟੀ ਹੋਈ ਡਾਹਣੀ ਜਿਹੜੀ ਹੈ, ਇੱਕ ਤਾਂ ਉਹਦੇ 'ਚ ਲਚਕ ਖਤਮ ਹੋ ਗਈ, ਸੁੱਕ ਗਈ, ਸਭ ਕੁਝ ਝੜ ਗਿਆ, ਹੁਣ ਉਹਦੇ ਹਰੇ ਹੋਣ ਦਾ ਕੋਈ ਚਾਂਸ ਨਹੀਂ ਰਹਿ ਜਾਂਦਾ, ਆਕੜ ਹੋ ਜਾਂਦੀ। ਹਾਂ, ਉਹਨੂੰ ਮਰੋੜਨ ਦਾ ਯਤਨ ਕਰ, ਟੁੱਟ ਜਾਏਗੀ, ਝੁਕੇਗੀ ਨਹੀਂ, ਅਤੇ ਝੁਕਣ ਵਾਲਾ ਹੀ ਪਾ ਸਕਦਾ। ਇਹੀ ਆਕੜ ਦਾ ਹੀ ਹੋਂ ਦਾ ਕਿੱਲਾ ਤੇ ਮੇਰਾ ਮਾਲਕ ਕਹਿੰਦਾ ਕੱਟ ਦਿਓ ਤੇ ਜੁੜ ਜਾਓ ਨਿਰੰਕਾਰ ਦੇ ਨਾਲ। ਅਸੀਂ ਕਿਰਤ ਕਰਮ ਕੇ ਵਿਛੜ ਗਏ ਤੇ ਅਸੀਂ ਵਿਕਾਰਾਂ ਦੇ ਟੇਟੇ ਚੜ ਗਏ। ਅਰਦਾਸ ਬੇਨਤੀ ਨਿਕਲੀ, ਕਰ ਕਿਰਪਾ ਮਿਲੋ ਰਾਮ, ਹੇ ਅਕਾਲ ਪੁਰਖ ਅੰਤਜਾਮੀ ਰਮੇ ਹੋਏ, ਕਿਰਪਾ ਕਰੋ ਮੈਨੂੰ ਆਪਣੇ ਨਾਲ ਮਿਲ ਲਓ। ਇੱਥੇ ਵੀ ਉਹੀ ਜ਼ਿਕਰ ਹੈ, ਸਾੜ ਤਪੰਦਾ ਤਿਸ ਲੱਗੇ ਹਰ ਨਾਹ ਨਾ ਜਿੰਨਾ ਪਾਸ, ਜਗਜੀਵਨ ਪੁਰ ਤਿਆਗ ਕਹਿ ਮਾਨਸ ਸੰਧੀ ਆਸ। ਅਸੀਂ ਸੱਚੇ ਨਾਮ ਦੀ ਓਟ ਛੱਡਤੀ, ਸੱਚੇ ਗੁਰੂ ਦੀ ਆਸ ਛੱਡ ਕੇ ਤੇ ਹੋਰ ਬਥੇਰੇ ਆਪਣੇ ਸਹਾਇਕ ਬਣਾਉਣ ਦਾ ਯਤਨ ਕੀਤਾ ਹੈ। ਕਦੀ ਕਿਸੇ ਡੇਰੇ ਦੇ ਸਾਧ ਦੇ ਚਟੇਟੇ ਚੜ ਗਏ, ਕਦੀ ਕਿਸੇ ਦੇ ਚੜ ਗਏ। ਮਨਮੁੱਖ ਹੋਏ ਬੰਦੇ ਦਾ ਬੰਦਾ ਵਾਲੀ ਅਵਸਥਾ ਬਣ ਜਾਂਦੀ, ਸੱਚੇ ਸਤਿਗੁਰੂ ਨੂੰ ਛੱਡ ਦਿੰਦਾ ਇਨਸਾਨ, ਨਹੀਂ ਪਛਾਣ ਸਕਦਾ। ਦਰ ਦਰ ਤੇ ਫਿਰ ਕਦੀ ਕਿਸੇ ਦਰ ਤੇ ਝੋਲੀ ਅੜਦਾ, ਕਦੀ ਕਿਸੇ ਦਰ ਤੇ ਝੋਲੀ ਅੜਦਾ, ਪਰ ਇਹ ਖਿਆਲ ਜਿੱਥੋਂ ਪੈਣੀ ਉੱਥੋਂ ਪੈਣੀ। ਦੱਦਾ ਦਾਤਾ ਏਕ ਹੈ, ਸਿੱਖ ਰੋਜ਼ ਪੜ੍ਹਦਾ ਤੇ ਇਹ ਪੰਕਤੀ ਕਈ ਵਾਰੀ ਪੜ੍ਹਦਾ, ਦੱਦਾ ਦਾਤਾ ਏਕ ਹੈ, ਸਭ ਕੋ ਦੇਵਣਹਾਰ, ਉਹ ਸਭ ਨੂੰ ਦਿੰਦਾ, ਅਕਿਰਤ ਕਣਾਂ ਨੂੰ ਪਾਲਦਾ ਤੇ ਦਿੰਦਾ ਕੀ ਹੈ, ਘਰ ਤਾਂ ਤੇਰੇ ਸਭ ਕੁਛ ਹੈ, ਉਹਦੇ ਘਰ ਸਭ ਕੁਝ ਹੈ। ਨਾਮ ਮੰਗੋ, ਦਾਨ ਮੰਗੋ, ਸੰਸਾਰ ਦੇ ਪਦਾਰਥ ਮੰਗੋ, ਤੁਹਾਡੀ ਬਿਰਤੀ ਹੈ। ਅਸੀਂ ਸੰਸਾਰ ਦੇ ਪਦਾਰਥ ਹੀ ਬਹੁਤੇ ਗੁਰੂ ਕੋਲੋਂ ਮੰਗਦੇ ਹਾਂ, ਸੁੱਖ ਸ਼ਾਂਤੀ ਵੀ ਨਾਲ ਮੰਗ ਲੈਣੀ ਚਾਹੀਦੀ। ਮੰਗਣਾ ਮੰਗਣ ਨਿੱਕਾ, ਹਰ ਜਸ ਗੁਰ ਤੇ ਮੰਗਣਾ, ਜੇ ਮੰਗਣਾ ਹੀ ਹੈ ਨਾ, ਹਰੀ ਜਸ ਮੰਗ ਲਓ, ਸਭ ਕੁਝ ਆ ਜਾਣਾ ਉਹਦੇ ਵਿੱਚ, ਸਭ ਕੁਛ ਜੋ ਉਹਦੇ ਘਰ ਹੈ ਉਹਦੇ ਮਾਲਕ ਤੁਸੀਂ ਹੋ ਜਾਣਾ। 9 ਦੀ 18 ਸਦੀ ਪਿੱਛੇ ਲੱਗੀਆਂ ਫਿਰੇ ਕਿਹਦੇ, ਜੋ ਹਰ ਹਰ ਸਦਾ ਧਿਆ, ਜੋ ਨਿਰੰਕਾਰ ਦੇ ਨਾਮ ਨਾਲ ਆਪਣੀ ਸਾਂਝ ਬਣਾ ਲੈਂਦਾ। ਇੱਕ ਗੱਲ ਚੇਤੇ ਰੱਖ ਲਓ, ਜਿੰਨਾ ਹੋ ਸਕੇ, ਜਿੱਥੇ ਹੋ ਸਕੇ, ਜਿਵੇਂ ਹੋ ਸਕੇ, ਬੈਠਿਆਂ ਤੁਰਦਿਆਂ ਚੱਲਦਿਆਂ ਫਿਰਦਿਆਂ ਨਿਰੰਕਾਰ ਦੇ ਨਾਮ ਨੂੰ ਜਪ ਲਿਆ ਕਰੋ, ਜਿੰਨਾ ਕੁ ਜਪ ਜਬਾਨ ਜੀਵ ਨਾਲ, ਕੋਈ ਵੀ ਨਾਂ ਉਚਾਰ ਲਓ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਰਾਮ ਰਾਮ ਰਾਮ, ਜੋ ਵੀ ਤੈਨੂੰ ਚੰਗਾ ਲੱਗੇ ਉਹਦੇ ਨਾਲ ਜੁੜੇ ਰਹਿਣਾ। ਜਿਉਂ ਜਿਉਂ ਸਿਮਰਨ ਕਰੋਗੇ ਤਿਉਂ ਤਿਉਂ ਨੇੜਤਾ ਬਣੇਗੀ, ਗੁਣ ਆਉਣਗੇ, ਨਿਰੰਕਾਰ ਦੇ ਗੁਣ ਕਹਿ ਕਹਿ ਕੇ, ਗੁਣ ਕਹਿ ਗੁਣੀ ਸਮਾਵਣਿਆਂ ਦੀ ਅਵਸਥਾ ਸੱਚੇ ਪਾਤਸ਼ਾਹ ਕਹਿਣ ਲੱਗੇ,
ਨੈਣ ਕਾਲ ਬਖਸ਼ੇ ਕਾਲ ਜਗਜੀਵਨ ਪੁਰਖ ਤਿਆਗ ਕੇ ਮਾਣਸ ਸੰਧੀ ਆਸ ਮਾਣਸ ਕੋਲੋਂ ਮੰਗਦੇ ਫਿਰਦੇ ਨਹੀਂ ਭਾਈ ਮੰਗਣਾ ਤੇ ਇੱਕ ਨਿਰੰਕਾਰ ਕਰੋ ਮੰਗੋ ਜਿਹਦੇ ਕੋਲ ਸਭ ਕੁਛ ਹੈ। ਜਦੋਂ ਅਸੀਂ ਆਂਢ ਗੁਆਂਢ ਪੈ ਜਾਂਦੇ ਹਾਂ ਉਦੋਂ ਛੋਟੇ ਛੋਟੇ ਇਹਨਾਂ ਸਾਧਾਂ ਕੋਲ ਜਾਣਾ ਸ਼ੁਰੂ ਕਰ ਦਿੰਦੇ, ਫਿਰ ਅਸੀਂ ਅਸਲ ਆਪਣੇ ਮੁਰਸ਼ਦ ਨਾਲੋਂ ਅਸਲ ਟਿਕਾਣੇ ਨਾਲੋਂ ਟੁੱਟ ਜਾਂਦੇ, ਅਸੀਂ ਕੁਰਾਹੇ ਪੈ ਜਾਂਦੇ। ਦੋਹੇ ਭਾਏ ਵਗੁੱਚੀ ਹੈ ਗੱਲ ਪਈ ਸੁਜਮ ਕੀ ਫਾ। ਜਦੋਂ ਦੁਬਧਾ ਆ ਗਈ ਸਾਡੇ ਮਨ ਚ ਨਿਰੰਕਾਰ ਨੂੰ ਛੱਡ ਕੇ ਮਾਇਆ ਦੇ ਪਿੱਛੇ ਪੈ ਗਏ ਤੇ ਹੋਰਨਾਂ ਦੀ ਝੋਲੀ ਵਿੱਚ ਜਾ ਪਏ, ਮੱਥੇ ਟੇਕਣੇ ਸ਼ੁਰੂ ਕਰ ਦਿੱਤੇ, ਫਿਰ ਵਗੋਚਾ ਆਏਗਾ, ਫਿਰ ਮਿਲਾਪ ਨਹੀਂ ਮਿਲਦਾ। ਮਿਲਾਪ ਨਿਰੰਕਾਰ ਦੇ, ਨਿਰੰਕਾਰ ਦੇ ਨਾਮ ਨਾਲ ਉਹਦੇ ਗੁਣਾਂ ਨੂੰ ਗ੍ਰਹਿਣ ਕੀਤਿਆਂ ਸਿੱਖਿਆ ਗੁਰੂ ਕੇ ਹਿਰਦੇ ਚ ਵਸਾਇਆ ਮਿਲਦੀ ਹੈ। ਜਿਹਾ ਬੀਜੈ ਸੋ ਲੁਣੇ ਮੱਥੇ ਜੋ ਲਿਖਿਆ ਆਸ। ਫਿਰ ਉਹੀ ਗੱਲ ਕੀਤੀ ਕਿ ਜੋ ਅਸੀਂ ਬੀਜਦੇ ਹਾਂ ਸੋ ਲੁਣੇ, ਲੁਣੇ ਉਹਦੇ ਵੱਢਣਾ, ਲੁਣਮਿਆ ਖੇਤਾਂ ਅਸੀਂ ਉਹੀ ਵੱਢਾਂਗੇ। ਇਸ ਲਈ ਕਰਮਾਂ ਉੱਪਰ ਨਿਬੜੇ ਹੈ, ਕਰਮ ਕਿਹੋ ਜਿਹੇ ਨੇ ਸਾਡੇ ਇਹ ਪਿਛਲੇ ਜਨਮਾਂ ਦੀ, ਮੈਂ ਇਸ ਜਨਮ ਦੀ ਗੱਲ ਕਰਾਂ। ਅੱਜ ਤੀਕ ਜੋ ਕੀਤਾ ਉਹ ਪ੍ਰਾਪਤ ਹੋਣਾ, ਜੇ ਕੋਈ ਸਟੱਡੀ ਪੜ੍ਹਾਈ ਕਰ ਲਈ ਤਾਂ ਡਿਗਰੀ ਮਿਲ ਜਾਣੀ ਹੈ, ਨੌਕਰੀ ਵੀ ਮਿਲ ਜਾਏ, ਉਹੋ ਜਿਹਾ ਨੌਲੇਜ ਮਿਲਣਾ ਜਿਹੋ ਜਿਹਾ ਗ੍ਰਹਿਣ ਕੀਤਾ। ਜਿਹਨੇ ਚੋਰੀਆਂ ਡਾਕੇ ਸਿੱਖ ਲਏ ਤੇ ਕੁਦਰਤੀ ਹੈ ਵੀ ਉਹ ਅੱਜ ਨਹੀਂ ਤੇ ਕੱਲ ਫਸੇਗਾ, ਫਸੇਗਾ ਜੇਲ੍ਹ ਚ ਜਾਏਗਾ ਜਾਏਗਾ, ਐਸੀ ਅਵਸਥਾ। ਜਿਹਾ ਬੀਜੇ ਸੋ ਲੁਣੇ ਦਾ ਮਕਸਦ ਇਹ ਗੁਰੂ ਪਾਤਸ਼ਾਹ ਰਹਿਮ ਕਰ ਰਹੇ ਨੇ, ਰਹਿਣ ਵਹਾਣੀ ਪਛਤਾਣੀ ਉੱਠ ਚੱਲੀ ਗਈ ਨਰਾ। ਅਜਿਹੇ ਲੋਕ ਜਿਹੜੇ ਸੱਚ ਨਾਲੋਂ ਟੁੱਟ ਗਏ, ਨਿਰੰਕਾਰ ਨਾਲੋਂ ਟੁੱਟ ਗਏ, ਉਹਨਾਂ ਦੀ ਉਮਰਾਂ ਰੂਪੀ ਰਹਿਣ ਜਿਹੜੀ ਹੈ ਉਹ ਵਿਅਰਥ ਚਲੀ, ਕਿਸੇ ਲੇਖੇ ਨਾ ਲੱਗੀ, ਬਲਕਿ ਪਾਪਾਂ ਦਾ ਬੋਝ ਆਪਣੇ ਸਿਰ ਤੇ ਹੋਰ ਬੰਨ ਲਿਆ। ਜਿਨ ਕਉ ਸਾਧੂ ਭੇਟੀਏ ਸੇ ਦਰ ਗਏ ਹੋਏ ਖਲਾਸ। ਜਿਨ੍ਹਾਂ ਤੇ ਗੁਰੂ ਦੀ ਕਿਰਪਾ ਹੋ ਗਈ ਉਹ ਨਿਰੰਕਾਰ ਦੇ ਦਰ ਤੇ ਪ੍ਰਵਾਨ ਹੋ ਗਏ, ਮੰਨੇ ਗਏ, ਕਰ ਕਿਰਪਾ ਪ੍ਰਭਾ ਆਪਣੀ, ਤੇਰੇ ਦਰਸ਼ਨ ਹੋਏ ਪਿਆਸ। ਫਿਰ ਅਰਦਾਸ ਬੇਨਤੀ ਨਿਕਲੀ ਜੀਵ ਦੇ ਹਿਰਦੇ ਵਿੱਚੋਂ, ਸੱਚੇ ਪਾਤਸ਼ਾਹ ਫਿਰ ਰਹਿਮਤ ਕਰ। ਅਰਦਾਸ ਇਹ ਹੈ ਸੱਚੇ ਪਾਤਸ਼ਾਹ ਕਿ ਤੂੰ ਕਿਰਪਾ ਕਰਕੇ ਤੇ ਸਾਨੂੰ ਆਪਣੇ ਦਰਸ਼ਨ ਬਖਸ਼। ਪ੍ਰਭ ਤੁਧ ਬਿੰਦੂ ਜਾ ਕੋ ਨਹੀਂ, ਨਾਨਕ ਕੀ ਅਰਦਾਸ। ਸਾਡੀ ਅਰਦਾਸ ਬੇਨਤੀ, ਹੇ ਮੇਰੇ ਮਾਲਕ, ਤੇਰੇ ਤੋਂ ਬਿਨਾਂ ਮੇਰੀ ਸਹਾਇਤਾ ਕਰਨ ਵਾਲਾ, ਮੈਨੂੰ ਮਾਰਗ ਤੇ ਪਾਉਣ ਵਾਲਾ, ਮੈਨੂੰ ਮੱਤ ਤੇ ਦੇਣ ਵਾਲਾ ਕੋਈ ਨਹੀਂ ਹੈ। ਜਦੋਂ ਐਸੀ ਅਵਸਥਾ ਬਣ ਗਈ, ਗੁਰੂ ਕਿਰਪਾ ਕਰਕੇ ਤੇ ਨਾਮ ਦੀ ਦਾਤ ਬਖਸ਼ ਦਿੰਦਾ ਹੈ। ਅਸਾੜ ਸੁਹੰਦਾ ਤਿਸ ਲੱਗੈ ਜਿਸ ਮਨ ਹਰ ਚਰਨ ਨਿਵਾਸ। ਉਹਨਾਂ ਲਈ ਇਹ ਹਾੜ ਦਾ ਮਹੀਨਾ ਸੁਹਾਵਣਾ ਹੋ ਜਾਂਦਾ ਹੈ, ਜਿਨ੍ਹਾਂ ਨੇ ਨਿਰੰਕਾਰ ਦੇ ਨਾਮ ਨਾਲ ਸ਼ੁਭ ਗੁਣਾਂ ਨਾਲ ਸਾਂਝ ਪਾ ਲਈ। ਇਹ ਅੱਜ ਦੇ ਇਸ ਪਾਵਨ ਜੋ ਸੰਗਰਾਂਦ ਦਾ ਸਾਲ ਦੀ ਪ੍ਰੰਭਤਾ ਹੈ ਇਸ ਮਹੀਨੇ ਦੀ, ਉਹਦੇ ਪਹਿਲੇ ਦਿਨ ਸਾਨੂੰ ਸਮਝਾਉਣਾ ਕੀਤਾ ਕਿ ਆਪਣੇ ਜੀਵਨ ਰੂਪੀ ਅਸਾੜ ਨੂੰ ਜੇ ਤੂੰ ਚਾਹੁੰਦਾ ਸੁਹਾਵਣਾ ਹੋ ਜਾਏ, ਸੁਹੰਦਾ ਹੋ ਜਾਏ ਸਾਡਾ ਜੀਵਨ, ਤੇ ਉਹਦੇ ਲਈ ਇੱਕੋ ਇੱਕ ਤਰੀਕਾ ਹੈ, ਉਹ ਹੈ ਨਿਰੰਕਾਰ ਦੇ ਨਾਮ ਨਾਲ ਸਾਂਝ ਜਿਹੜੀ ਹੈ ਉਹ ਪਾ ਲੈਣੀ। ਗੁਰੂ ਕਿਰਪਾ ਕਰੇ ਅਸੀਂ ਪ੍ਰੇਰਨਾ ਲੈ ਕਰਕੇ ਤੁਰਨਾ ਸ਼ੁਰੂ ਕਰੀਏ। ਅਸੀਂ ਪੜ੍ਹਦੇ ਹਾਂ, ਸੁਣਦੇ ਹਾਂ, ਜਾਣਦੇ ਵੀ ਹਾਂ, ਮਨ ਜਾਣ ਸਭ ਬਾਤ ਜਾਣਦੇ ਹਾਂ, ਸਿਮਰਨ ਕਰਨਾ ਚਾਹੀਦਾ ਹੈ, ਪਰ ਅੱਜ ਕਰਾਂਗੇ, ਕੱਲ੍ਹ ਕਰਾਂਗੇ, ਕੱਲ੍ਹ ਨਹੀਂ ਪਰਸੋਂ ਕਰਾਂਗੇ, ਮੈਂ ਆਹ ਕਰਮ ਕਰ ਲਵਾਂ ਫਿਰ ਕਰਾਂਗੇ। ਗੁਰਬਾਣੀ ਨੂੰ ਕਿਤਿਓਂ ਪੜ੍ਹ ਲਓ, ਹਰ ਥਾਂ ਤੇ ਵਾਰ ਵਾਰ ਉਹਨਾਂ ਨੇ ਕੇਵਲ ਤੇ ਕੇਵਲ ਨਾਮ ਸਿਮਰਨ ਤੇ ਜ਼ੋਰ ਦਿੱਤਾ ਭਾਈ। ਨਾਮ ਚੱਲਦਿਆਂ ਫਿਰਦਿਆਂ ਸੁੱਤਿਆਂ ਜਾਗਦਿਆਂ ਹਰ ਵਕਤ, ਤੇ ਇਸ ਪਾਵਨ ਵਾਰ ਦੀ ਜਿਹੜੀ ਅੱਜ ਪੌੜੀ ਤੇ ਸਲੋਕ ਨੇ, ਇਹਦੇ ਵਿੱਚ ਵੀ ਇਹੀ ਵਿਸ਼ਾ ਜਿਹੜਾ ਭੁਗਤਾਇਆ ਗਿਆ। ਨਿਰੰਕਾਰ ਨੇ ਸੰਸਾਰ ਤੇ ਸਵਾਸਾਂ ਦੀ ਪੂੰਜੀ ਦੇਖ ਕਰਕੇ ਵਣਜ ਕਰ ਲਈ ਭੇਜਿਆ ਸਾਡੇ ਜੀਵਨ ਨੂੰ। ਹੁਣ ਵਣਜ ਕਿਹੋ ਜਿਹਾ ਕਰਨਾ ਹੈ? ਸੰਸਾਰ ਤੇ ਅਸੀਂ ਜੀਵ ਆਪਣੇ ਸਵਾਸ ਖਰਚ ਖਰਚ ਕੇ ਤੇ ਕੁਝ ਤੇ ਵਿਕਾਰ ਇਕੱਠੇ ਕਰੀ ਜਾਂਦੇ ਨੇ, ਕੋਈ ਨਿਰੰਕਾਰ ਦੇ ਗੁਣ ਹੀਰੇ ਨਾਮ ਨਾਲ ਸਾਂਝ ਆਪਣੀ ਪਾ ਲੈਂਦੇ ਨੇ। ਸੱਚੇ ਪਾਤਸ਼ਾਹ ਤੇ ਜ਼ਿਕਰ ਕਰਦੇ ਸਾ ਚਲੇ ਵਣ ਜਾ ਰਿਹਾ। ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਪਾਵਨ ਸਲੋਕ ਹੈ, ਸਾ ਚਲੇ ਵਣ ਜਾ ਰਿਹਾ ਲਿਖਿਆ ਦੇਵੈ ਨਾਲ। ਨਿਰੰਕਾਰ ਦੇ ਭੇਜੇ ਹੋਏ ਇਹ ਵਣ ਜਾ ਰਹੇ ਉਸ ਵੱਡੇ ਸ਼ਾਹ ਦੇ ਵਣਜ ਕਰਨ ਲਈ ਆਏ ਨੇ।
ਤੇ ਆਪਣੇ ਕਰਮਾਂ ਮੁਤਾਬਕ ਜੋ ਲਿਖੇ ਗਏ ਨੇ ਮੱਥੇ ਤੇ ਉਹਨਾਂ ਮੁਤਾਬਕ ਇਹ ਲੇਖਾ ਜੋਖਾ ਕਰਦੇ ਹੋਏ ਵਣਜ ਕਰਦੇ ਨੇ। ਲਿਖੇ ਉੱਪਰ ਹੁਕਮ ਹੋਏ ਲਈਏ ਵਸ ਮਾਲ, ਉਹਦੇ ਮੁਤਾਬਕ ਹੀ ਨਿਰੰਕਾਰ ਨੇ ਭੇਜੇ ਨੇ ਤੇ ਹੁਣ ਤੁਹਾਡੇ ਵਸ ਹੈ ਲਈਏ ਵਸਤ ਸੰਭਾਲ, ਇਹਨਾਂ ਆਪਣੇ ਜੋ ਰਾਸ ਲੈ ਕਰਕੇ ਪਹੁੰਚੇ ਹਾਂ ਉਹਨੂੰ ਸਾਜ ਸਾਜ ਕਰਕੇ ਕਿਵੇਂ ਸੰਭਾਲਣਾ ਹੈ। ਵਸਤ ਲਈ ਵਣਜਾ ਰਹੀ ਵੱਖਰ ਵਧਾ ਪਾਏ, ਹੁਣ ਵਣਜਾਰੇ ਨੇ ਆ ਕਰਕੇ ਸੰਸਾਰ ਤੇ ਵਣਜ ਕੀਤਾ ਹੈ। ਜੋ ਵੀ ਉਹਨੇ ਖੱਟਿਆ, ਜਿਹੋ ਜਿਹੇ ਕਰਮ ਕੀਤੇ, ਜਿਹੋ ਜਿਹੀ ਪੂੰਜੀ ਉਹਨੇ ਪੂੰਜੀ ਤੇ ਇੱਕ ਹੀ ਖਰਚੀ ਹੈ, ਉਹਦੇ ਵਿੱਚੋਂ ਕਮਾਇਆ ਕੀ ਹੈ, ਉਹ ਵੱਧਾ ਆਪਣੇ ਪੱਲੇ ਨਾਲ ਬਣ ਲਿਆ, ਉਹ ਲੇਖੇ ਵਿੱਚ ਪੈ ਗਿਆ, ਉਹਦਾ ਮਾਲਕ ਬਣ ਗਿਆ। ਜੇ ਗੁਣ ਕਮਾ ਲਏ ਤੇ ਗੁਣਾਂ ਦਾ ਮਾਲਕ ਬਣਿਆ, ਜੇ ਔਗੁਣ ਕਮਾ ਲਏ ਤੇ ਔਗੁਣਾਂ ਦਾ ਮਾਲਕ ਬਣ ਗਿਆ। ਕਈ ਲਾਹ ਲੈ ਚਲੇ, ਕੋਈ ਤੇ ਲਾਹਾ ਲੈ ਗਿਆ ਇਹਨਾਂ ਸਵਾਸਾਂ ਨੂੰ ਖਰਚ ਕੇ, ਨਿਰੰਕਾਰ ਦੇ ਨਾਮ ਨਾਲ ਸਾਂਝ ਪਾ ਲਈ, ਗੁਣਾਂ ਨਾਲ ਸਾਂਝ ਪਾ ਲਈ, ਸ੍ਰਿਸ਼ਟੀ ਦੀ ਰਚਨਾ ਨੂੰ ਵੇਖ ਵੇਖ ਕੇ ਖੁਸ਼ ਹੋਏ, ਮਨੁੱਖਤਾ ਦੀ ਪਰਵਰਦਗਾਰ ਦੇ ਬਣਾਏ ਹੋਏ ਇਸ ਕਾਇਨਾਤ ਨੂੰ ਹੋਰ ਸਵਾਰਨ ਦਾ ਯਤਨ ਕੀਤਾ, ਹੋਰ ਸੁਹਾਵਣਾ ਹੋ ਜਾਏ, ਦਰਖਤਾਂ ਨੂੰ ਵੇਖਿਆ ਵੀ ਹਵਾ ਦਿੰਦੇ ਨੇ ਹੋਰ ਚਾਰ ਲਾ ਦਿੱਤੇ, ਕਿਤੇ ਪਾਣੀ ਪਿਆਉਣ ਦਾ ਪ੍ਰਬੰਧ ਕਰਤਾ, ਕਿਤੇ ਖੂਹਾਂ ਦਾ ਪ੍ਰਬੰਧ ਕੀਤਾ, ਪਰਪਕਾਰ ਦੀ ਗੱਲ ਕਰਤੀ, ਕੋਈ ਪਛੜ ਗਿਆ ਉਹਨੂੰ ਬਾਂਹ ਫੜ ਕੇ ਨਿਰੰਕਾਰ ਦੇ ਦਰ ਤੇ ਲੈ ਆਉਂਦਾ, ਉਹ ਨਿਰੰਕਾਰ ਦੀ ਬਾਤ ਸਿਖਾ ਦਿੱਤੀ। ਇਹ ਲੋਕ ਫਿਰ ਲਾਹਾ ਲੈ ਗਏ, ਪੂੰਜੀ ਖਰਚੀ ਹੈ ਸਵਾਸਾਂ ਦੀ, ਕੇ ਲਾਹਾ ਲੈ ਚਲੇ ਇੱਕ ਚੱਲੇ ਮੂਲ ਗਵਾਏ, ਤੇ ਇੱਕ ਨਾ ਨੇ ਜਿਹੜਾ ਪੱਲੇ ਸਵਾਸ ਉਹ ਵੀ ਖਤਮ ਕਰ ਲਿਆ ਤੇ ਹਾਸਲ ਵੀ ਕੁਝ ਨਹੀਂ ਕੀਤਾ ਵਕਾਰਾਂ ਤੋਂ ਬਿਨਾਂ। ਇਹ ਤਾਂ ਰਹਿਮਤ ਹੋ ਜਾਏ ਮਾਲਕ ਦੀ, ਸਾਹ ਦਾ ਕੋਈ ਕੀਮਤ ਥੋੜਾ ਹੈ, ਪਤਾ ਉਦੋਂ ਲੱਗਦਾ ਹੈ ਜਦੋਂ ਹਸਪਤਾਲ ਵਿੱਚ ਡਾਕਟਰ ਸਾਨੂੰ ਆਕਸੀਜਨ ਲਾ ਦਿੰਦੇ ਨੇ ਤੇ ਅਸੀਂ ਤਰਲੇ ਲੈਂਦੇ ਹਾਂ ਵੀ ਕਿਵੇਂ ਆ ਕਿਵੇਂ, ਕੁੱਲ ਪਲ ਕੁਝ ਪਲ ਹੋਰ ਕੱਢ ਲਏ, ਮੁੰਡਾ ਨਹੀਂ ਆਇਆ ਕੁੜੀ ਨਹੀਂ ਆਈ, ਗੱਲ ਕਰ ਲਵੇ ਇੱਕ ਵਾਰ, ਫਿਰ ਪਤਾ ਲੱਗਦਾ ਸਵਾਦਾਂ ਦਾ ਕੀਮਤ ਕੀ ਸੀ, ਅਸੀਂ ਕਿਵੇਂ ਗਵਾ ਲਏ। ਸੱਚੇ ਪਾਤਸ਼ਾਹ ਰਹਿਮਤ ਕਰੇ, ਇਸ ਲਈ ਹਰ ਪਲ ਨੂੰ ਵਰਤਮਾਨ ਵਿੱਚ ਜਿਉਣ ਦੀ ਗੱਲ ਕੀਤੀ, ਵਰਤਮਾਨ ਵਿੱਚ ਨਾਲ ਨਾਲ ਸਿਮਰਨ ਤੇ ਨਾਲ ਨਾਲ ਕਮਾਈ, ਕਿਰਤ ਕਰਨੀ ਤੇ ਨਾਮ ਜਪਣਾ ਇਹ ਨਾਲ ਨਾਲ ਹੈ, ਵਰਨਾ ਕੁਛ ਲੇਖੇ ਨੇ। ਪ੍ਰੇਮ ਜੀ ਦਾ ਪਾਵਨ ਬਚਨ ਹੈ ਨਾ, ਕੀਚੜਾ ਆਟਾ ਗਿਰ ਪਰੇ, ਉਹ ਕਛੂ ਨੂੰ ਅੱਗੇ ਇੱਕ ਦਿਨ ਜ਼ਿਕਰ ਕੀਤਾ ਸੀ, ਬੜੀ ਮਗਰੋਂ ਸਮਝ ਲੱਗੀ ਇਸ ਬਾਤ ਦੀ। ਕਿਸੇ ਸਿਆਣੀ ਨੇ ਆਟਾ ਪੀਠਾ ਕਿਸੇ ਚੱਕੀ ਤੇ ਅੰਡ ਗੁਣ ਪੀਸ ਕੇ ਘਰ ਨੂੰ ਜਾ ਰਹੀ ਹੈ, ਅੱਗੇ ਚਿੱਕੜ ਹੈ ਸਿਰ ਤੇ ਰੱਖਿਆ ਹੋਇਆ, ਚਿੱਕੜ ਦੇ ਵਿੱਚ ਪਾਰ ਕਰਨ ਲੱਗੀ ਹੰਬੜਾ ਮਾਰ ਕੇ ਤੇ ਉਹ ਗੰਢ ਖੁੱਲ ਗਈ, ਚਿੱਕੜ ਵਿੱਚ ਡਿੱਗ ਪਿਆ, ਕੀਚੜ ਆਟਾ ਗਿਰ ਪਰੇ, ਉਹ ਕਛੂ ਨਾ ਆਇਓ ਹੱਥ, ਹੁਣ ਹੱਥ ਕੀ ਆਉਣਾ। ਤੇ ਨਾਲ ਹੀ ਕਹਿੰਦੇ ਪੀਸਤ ਪੀਸਤ ਚਾਬਿਓ, ਜੋ ਜਦੋਂ ਪੀਂਦੀ ਪਈ ਸੀ ਨਾ, ਚਾਰ ਦਾਣੇ ਮੂੰਹ ਚ ਪਾ ਲਏ, ਛੋਲਿਆਂ ਦੇ ਪਾ ਲਏ, ਭਾਵੇਂ ਕਣਕ ਦੇ ਪਾ ਲਏ, ਭਾਵੇਂ ਚੌਲਾਂ ਦੇ ਪਾ ਲਏ, ਉਹੀ ਪੱਲੇ ਰਹਿ ਗਏ। ਇਸ ਲਈ ਗੁਰਮੁਖ ਪਿਆਰੋ, ਜੀਵਨ ਨੂੰ ਨਾਲ ਨਾਲ ਹੀ ਨਿਰੰਕਾਰ ਨਾਲ ਜੋੜਨਾ, ਵੀ ਆਹ ਕਰਕੇ ਤੇ ਆਹ ਕਰਕੇ ਨਹੀਂ ਪਾਈ, ਸਭ ਤੋਂ ਜ਼ਰੂਰੀ ਕੰਮ ਹੀ ਸਿਮਰਨ ਹੈ, ਬਾਕੀ ਕੋ ਰਹਿੰਦਾ ਰਹਿ ਜਾਏ। ਪਰ ਸਾਡੀ ਅਵਸਥਾ ਵੀ ਕੋਈ ਨਹੀਂ, ਇਹ ਕੰਮ ਅਖੀਰ ਤੇ ਰੱਖ ਲਿਆ, ਤਰਤੀਬ ਉਲਟੀ ਕਰ ਲਿਆ ਸਰ, ਜਿਹੜਾ ਕੰਮ ਪਹਿਲਾਂ ਕਰਨ ਵਾਲਾ ਨੂੰ ਅਖੀਰ ਤੇ ਸੁੱਟ ਲਿਆ, ਅਖੀਰ ਦਾ ਪਤਾ ਨਹੀਂ ਕੱਲ੍ਹ ਜਾ ਕੇ ਆਉਣਾ ਕਿ ਨਹੀਂ ਆਉਣਾ, ਸਾਹ ਦਾ ਪਤਾ ਕੋਈ ਕੀ ਬਣ ਜਾਣਾ ਸਾਡੇ ਨਾਲ, ਕਦੋਂ ਸਵਾਸਾਂ ਦੀ ਪੂੰਜੀ ਮੁੱਕ ਜਾਣੀ, ਕਿੰਨੀ ਲੈ ਕੇ ਪਤਾ ਥੋੜ੍ਹਾ ਸਾਨੂੰ ਕੋਈ। ਇਸ ਲਈ ਬਹੁਤੇ ਲੋਕ ਸੱਚੇ ਪਾਤਸ਼ਾਹ ਕਹਿੰਦੇ ਨੇ, ਇੱਕ ਤੇ ਲਾਹਾ ਲੈ ਗਏ, ਇੱਕ ਚੱਲੇ ਮੂਲ ਗਵਾਏ। ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ ਮੂਲ ਗਏ, ਬਸ ਗੁਰਮੁਖ ਤੇ ਮਨਮੁਖ ਦੀ ਖੇਡ ਸਾਰੀ ਹੈ। ਥੋੜਾ ਕਿਨੇ ਨਾ ਮੰਗਿਓ, ਕਿਸ ਕਹੀਏ ਸਬਾਸ। ਹੁਣ ਮਨਮੁਖ ਨੇ ਵੀ ਜੇ ਕੁਛ ਮੰਗਿਆ, ਬੇਅੰਤ ਮੰਗਿਆ, ਉਹਦੀ ਮੰਗਾ ਵੀ ਬੇਅੰਤ ਨੇ, ਉਹ ਰੱਜਦਾ ਨਹੀਂ, ਉਹਦਾ ਯਤਨ ਹੁੰਦਾ ਵੀ ਆਹ ਵੀ ਹਾਸਲ ਕਰਾਂ, ਆਹ ਵੀ ਲੈ ਲਾਂ, ਰਾਜਪਾਲ ਸਭ ਕੁਝ ਹੀ ਲੈਣਾ ਚਾਹੁੰਦਾ ਵੀ ਸਾਰਾ ਕੁਝ ਮੇਰੇ ਪੱਲੇ ਪੈ ਜੇ, ਹੋਰ ਕਿਸੇ ਨੂੰ ਮਿਲੇ ਜਾਂ ਨਾ ਮਿਲੇ। ਤੇ ਨਾਮ ਦਾ ਪੁਜਾਰੀ ਵੀ ਨਾਮ ਨੂੰ ਇਕੱਠਾ ਕਰਨ ਦਾ ਯਤਨ, ਉਹ ਵੀ ਚਾਹੁੰਦਾ ਵੱਧ ਤੋਂ ਵੱਧ ਮੈਂ ਸਿਮਰਨ ਕਰ ਲਾਂ, ਰਸ ਆਉਂਦਾ ਉਹਨੂੰ, ਉਹਨੂੰ ਪਛਤਾਵਾ ਹੁੰਦਾ ਜਿਹੜੇ ਸਵਾਸ ਮੇਰੇ ਵਿਰਥੇ ਚੱਲ ਗਏ, ਕਿਉਂ ਚੱਲ ਗਏ ਨੇ। ਕਹਿਣ ਲੱਗੇ ਥੋੜਾ ਕਿਨੇ ਨਾ ਮੰਗੇ,
ਕਿਸ ਕਹੀਏ ਸਾਬਾਸ, ਕਿਨੂੰ ਸ਼ਾਬਾਸ਼ ਦਈਏ, ਮੰਗਦੇ ਸਾਰੇ ਹੀ ਨੇ, ਮਨਮੁੱਖ ਵੀ ਮੰਗ ਲਿਆ, ਗੁਰਮੁਖ ਵੀ ਮੰਗ ਰਿਹਾ। ਨਦਰ ਤਿਨਾ ਕਹੋ ਨਾਨਕਾ, ਜੇ ਸਾਬਤ ਲਾਏ ਰਾਸ। ਅਸਲ ਸਮਝੋ ਉਹਨਾਂ ਤੇ ਨਿਰੰਕਾਰ ਦੀ ਨਦਰ, ਨਦਰ ਨਿਹਾਲ ਵਾਲੀ ਬਾਤ ਹੈ, ਜਿਹੜੇ ਸਵਾਸਾਂ ਦੀ ਪੂੰਜੀ ਖਰਚ ਕੇ ਤੇ ਸਹੀ ਨਿਰੰਕਾਰ ਦੇ ਨਾਮ ਦੀ ਰਾਸ ਨਾਲ ਐ ਓਤ ਪੋਤ ਹੋ ਗਏ, ਭੰਡਾਰੇ ਭਰ ਲਏ, ਚੰਗੀ ਤਰ੍ਹਾਂ ਮਾਲੋ ਮਾਲ ਹੋ ਗਏ, ਜਿਨ੍ਹਾਂ ਦੀ ਜ਼ਿੰਦਗੀ ਨਿਰੰਕਾਰ ਦੇ ਲੇਖੇ ਲੱਗ ਗਈ। ਜਿੱਥੇ ਵੀ ਗਏ, ਜਿੱਥੇ ਵੀ ਬੈਠੇ, ਉਹਦੇ ਵੱਲ ਵੇਖ ਕੇ ਹੋਰ ਕਈ ਰੰਗੇ ਗਏ, ਕਈਆਂ ਦੇ ਛੁੱਟਣ ਦਾ ਕਾਰਨ ਬਣੇ, ਕਈਆਂ ਨੂੰ ਸੰਸਾਰ ਤੋਂ ਤੋੜ ਕੇ ਨਿਰੰਕਾਰ ਨਾਲ ਜੋੜਨ ਦਾ ਕਾਰਨ ਬਣ ਗਏ। ਅਜਿਹੇ ਗੁਰਮੁਖ ਪਿਆਰੇ ਜਿਹੜੇ ਨੇ ਉਹ ਸੰਸਾਰ ਤੇ ਹੈਨ ਵਿਰਲੇ, ਨਾ ਹੀ ਘਣੇ, ਪਰ ਹੈ ਨੇ। ਸੰਗਤ ਵਿੱਚ ਵੀ ਸੱਚੇ ਪਾਤਸ਼ਾਹ ਬੜੇ ਬੜੀਆਂ ਰੰਗੀਆਂ ਰੂਹਾਂ ਮਿਲ ਜਾਂਦੀਆਂ। ਇਸ ਲਈ ਸੰਗਤ ਕਰਨ ਦਾ ਪਤਾ ਨਹੀਂ ਕਿਸ ਬਖਸ਼ੇ ਹੋਏ ਦਾ ਸੰਗ ਹੋ ਜਾਣਾ, ਕਿਸੇ ਤੁਰੇ ਜਾਂਦਿਆਂ ਸਾਨੂੰ ਕੋਈ ਟੋਕ ਕੇ ਤੇ ਸਿੱਧਾ ਮਾਰਗ ਦੇ ਦੇਣਾ, ਪਤਾ ਨਹੀਂ। ਇਸ ਕਰਕੇ ਜਦੋਂ ਕਿਸੇ ਧਰਮ ਸਥਾਨ ਤੇ ਜਾਂਦੇ ਹੋ ਨਾ, ਉਦੋਂ ਮਨ ਬਿਰਤੀ ਨੂੰ ਖੋਲ ਕੇ ਰੱਖੋ, ਪਤਾ ਨਹੀਂ ਕਿੰਨੇ ਤੁਹਾਡੇ ਤੇ ਕਿਵੇਂ ਰਹਿਮਤ ਕਰ ਦੇਣੀ ਹੈ, ਰਹਿਮਤ ਦੇ ਪਾਤਰ ਬਣ ਲਿਆਈਏ, ਸਿੱਖਿਆ ਲੈਣ ਲਈ। ਸਿੱਖ ਹੁੰਦਾ ਜਿਹੜਾ ਸਾਰੀ ਉਮਰ ਸਿੱਖ ਦਾ ਹੀ ਜਾਂਦਾ, ਸਿੱਖ ਦਾ ਹੀ ਜਾਂਦਾ, ਸਿੱਖ ਦਾ ਹੀ ਜਾਂਦਾ, ਆਖਰੀ ਸਵਾਸ ਦੀ। ਸਿੱਖਣ ਦੀ ਭਾਵਨਾ ਹਮੇਸ਼ਾ ਚਾਹੀਦੀ, ਤੇ ਇਹ ਲੇਖਾ ਜੋਖਾ ਵੀ ਨਾਲ ਚਾਹੀਦਾ ਕਿ ਮੈਂ ਜਦੋਂ ਗੁਰੂ ਘਰ ਜਾਂਦਾ ਕੋਈ ਸਿੱਖਿਆ ਵੀ ਕਿ ਨਹੀਂ, ਉੱਦਾਂ ਦਾ ਹੀ ਮੁੜ ਗਿਆ। ਇਹ ਜ਼ਰੂਰੀ, ਇਹ ਲੇਖਾ ਜੋਖਾ ਜ਼ਰੂਰ ਰੋਜ਼ ਹੀ ਕਰ ਲਿਆ ਕਰੋ ਵੀ ਅੱਜ ਮੈਂ ਕੀ ਸਿੱਖ ਕੇ ਚੱਲਿਆ, ਇਹਦਾ ਮੈਨੂੰ ਕੀ ਫਾਇਦਾ ਹੋਣਾ, ਮੈਂ ਕਿੱਥੇ ਕਿੱਥੇ ਇਹ ਜਿਹੜੀਆਂ ਅੱਜ ਗੱਲਾਂ ਸੁਣੀਆਂ, ਅੱਜ ਗੁਰਬਾਣੀ ਕੀਰਤਨ ਸੁਣਿਆ, ਪਾਠ ਸੁਣਿਆ, ਜੋ ਗੁਰੂ ਨੇ ਕਿਹਾ ਮੇਰੇ ਕਿੱਥੇ ਕਿੱਥੇ ਕੰਮ ਆਉਣਾ। ਚੋਰ ਕੀ ਹਾਮਾ ਭਰੇ ਨਾ ਕੋਈ ਸੁਣ ਕੇ ਤੇ ਚੋਰੀ ਛੱਡ ਦੇਈਏ। ਹੱਕ ਬਗਾਨਾ ਨਾਨਕਾ ਸੁਰਸ ਗਾਏ, ਅਸੀਂ ਹੱਕ ਬਗਾਨੇ ਦੀ ਬਾਤ ਸੁਣ ਕੇ ਤੇ ਜੀਵਨ ਚੋਂ ਹੱਕ ਬਗਾਨਾ ਛੱਡ ਦਈਏ, ਇੱਕ ਇੱਕ ਕਰਕੇ ਛੱਡੀਏ ਤੇ ਬਹੁਤਾ ਚਿਰ ਨਹੀਂ ਜੇ ਲੱਗਦਾ, ਗਿਣਤੀ ਦੇ ਹੁੰਦੇ ਨੇ। ਪਰ ਸਾਡੀ ਅਵਸਥਾ ਅਸੀਂ ਜਾਂਦੇ ਹਾਂ, ਸਕੂਨ ਲੈਂਦੇ ਹਾਂ, ਮਨ ਨੂੰ ਤਸੱਲੀ ਹੋ ਗਈ, ਅਸਥਾਨ ਤੇ ਗਏ ਸਾਂ, ਬਾਬੇ ਕੋਲ ਗਏ ਸਾਂ, ਧਰਮ ਸਥਾਨ ਤੇ ਗਏ ਸਾਂ, ਕੀ ਲੈ ਕੇ ਆਏ ਇਹ ਨਹੀਂ, ਬਸ ਭਰੇ ਘਰੋਂ ਖਾਲੀ ਮੁੜਨ ਲੱਗ ਪਏ। ਸੱਚੇ ਪਾਤਸ਼ਾਹ ਕਹਿਣ ਲੱਗੇ ਮਹੱਲਾ ਪਹਿਲਾ। ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪਾਵਨ ਸਲੋਕ ਹੈ, ਕਹਿਣ ਲੱਗੇ ਜੁੜ ਜੁੜ ਵਿਛੜੇ, ਵਿਛੜ ਜੁੜੇ। ਇਹ ਸੰਸਾਰ ਦੇ ਜੀਵਾਂ ਦੀ ਅਵਸਥਾ ਹੈ, ਕਿੰਨੀ ਵਾਰੀ ਸਾਡੇ ਵਿਛੋੜੇ ਪਏ, ਕਿੰਨੀ ਵਾਰੀ ਮਿਲੇ ਹਾਂ, ਕਿੱਦਾਂ ਕਿੱਦਾਂ ਜੁੜੇ ਹਾਂ, ਕਿੱਦਾਂ ਕਿੱਦਾਂ ਵਿਛੜੇ ਹਾਂ। ਇਹ ਬੜਾ ਲੰਮਾ ਚੌੜਾ ਲੇਖਾ ਜੋਖਾ ਹੈ। ਆਪਣੇ ਆਪ ਨੂੰ ਵੇਖਣਾ ਹੋਵੇ ਫਿਰ ਉਹੀ ਗੱਲ, ਕਰਮਾਂ ਕਰਕੇ ਵਿਛੜਦੇ ਹਾਂ, ਕਰਮਾਂ ਕਰਕੇ ਮਿਲਦੇ ਹਾਂ। ਕੌਣ ਜੁੜਦਾ ਤੇ ਕੌਣ ਵਿਛੜਦਾ ਹੈ ਇਹ ਆਪਣੇ ਜਦੋਂ ਅੰਦਰ ਝਾਤੀ ਮਾਰਾਂਗੇ। ਗੁਰਬਾਣੀ ਜਿਹੜੀ ਹੈ ਨਾ ਉਹ ਕਹਿੰਦੀ ਅੰਦਰ ਝਾਕਣ ਨੂੰ ਹੈ, ਬਾਹਰ ਦੀ ਨਹੀਂ। ਬਾਬੇ ਨਾਨਕ ਨੂੰ ਪੁੱਛਿਆ ਗਿਆ ਸੀ ਜਦੋਂ ਵੀ ਤੁਹਾਡੇ ਵਿਚਾਰ ਮੁਤਾਬਕ ਕਿਹੜਾ ਧਰਮ ਚੰਗਾ, ਹਿੰਦੂ ਵੱਡਾ ਕਿ ਮੁਸਲਮਾਨ ਹੋਏ। ਬਾਬਾ ਲਾ ਆਖੇ ਹਾਜੀ ਹਾਂ ਸ਼ੁਭ ਅਮਲਾਂ ਵਾਜੋਂ ਦੋਨੋਂ ਰੋਈ। ਅਸਲ ਮਕਸਦ ਹੈ ਸ਼ੁਭ ਅਮਲ, ਬਾਣਾ ਜਿਹੜਾ ਕਿਸੇ ਬਹੁਤੀ ਵੱਡੀ ਬਾਤ ਨਹੀਂ, ਸ਼ੁਭ ਅਮਲਾਂ ਨਾਲ। ਗੁਰੂ ਜਦੋਂ ਵੇਖੇਗਾ, ਅੰਦਰੋਂ ਵੇਖੇਗਾ, ਗੁਣਾਂ ਨੂੰ ਵੇਖੇਗਾ, ਗੁਰੂ ਔਗੁਣ ਵੀ ਵੇਖਦਾ ਹੈ, ਤਰਸ ਵੀ ਖਾਂਦਾ ਹੈ, ਸਾਨੂੰ ਵਾਰ ਵਾਰ ਚੇਤਾਵਨੀ ਵੀ ਦਿੰਦਾ ਹੈ, ਸਾਨੂੰ ਸੰਤ ਮਹਾਤਮਾ ਵੀ ਮਿਲਾਉਂਦਾ ਹੈ, ਸਾਨੂੰ ਗੁਰੂ ਘਰ ਵੀ ਲੈ ਕੇ ਆ ਜਾਂਦਾ ਹੈ ਵੀ ਕਿਵੇਂ ਨਾ ਕਿਵੇਂ ਇਹਦੀ ਸੁਰਤ ਜਾਗ ਜਾਏ, ਇਹ ਭਲੇ ਪਾਸੇ ਤੁਰ ਪਵੇ, ਇਹ ਗੁਰੂ ਦੇ ਮਾਰਗ ਨੂੰ ਸਮਝ ਲਵੇ। ਗੁਰੂ ਸੱਚੇ ਪਾਤਸ਼ਾਹ ਦੇ ਨਿਰੰਕਾਰ ਨੇ ਬਖਸ਼ਿਸ਼ ਕਰਕੇ ਗੁਰੂ ਬਖਸ਼ਿਆ ਹੈ ਸਾਨੂੰ। ਜੀਵ ਜੀਵ ਮੋਏ ਮੋਏ ਜੀਵੈ, ਜੀਵ ਜੀਵ ਮੋਏ ਮੋਏ ਜੀਵੈ। ਇਹ ਵਾਰ ਵਾਰ ਜਿਉਂਦਾ ਹੈ, ਵਾਰ ਵਾਰ ਮਰਦਾ ਹੈ। ਕਿੰਨੀ ਵਾਰੀ ਜੰਮੇ ਹਾਂ, ਕਿੰਨੀ ਵਾਰੀ ਮਰਿਆ, ਲੇਖਾ ਜੋਖਾ ਨਿਰੰਕਾਰ ਹੀ ਜਾਣਦਾ, ਸਾਡੇ ਆਪਣੇ ਵੱਸ ਦੀ ਬਾਤ ਨਹੀਂ। ਅਸੀਂ ਸੰਸਾਰ ਨੂੰ ਸਮਝਣ ਦਾ ਯਤਨ ਕਰਦੇ ਹਾਂ, ਬੜੇ ਬੜੇ ਗਿਆਨੀ ਹੋ ਗਏ, ਪਰ ਆਪਣੇ ਆਪ ਬਾਰੇ ਕਿੱਥੋਂ ਆਏ ਹਾਂ, ਕਿੱਥੇ ਜਾ ਰਹੇ ਹਾਂ, ਸਾਨੂੰ ਚਲਾਉਂਦਾ ਕੌਣ ਹੈ, ਸਾਡੇ ਅੰਦਰ ਰੋਟੀ ਕੌਣ ਪਹੁੰਚਾ ਰਿਹਾ, ਸਾਡੇ ਖੂਨ ਨੂੰ ਹਮੇਸ਼ਾ ਰਵਾਂ ਕੌਣ ਰੱਖਦਾ ਹੈ, ਦਿਲ ਕਿਹਦੇ ਆਸਰੇ ਧੜਕਦਾ ਪਿਆ, ਇਹ ਅਸੀਂ ਬਹੁਤ ਘੱਟ ਜਾਣਦੇ ਹਾਂ।
ਗੁਰੂ ਕਿਰਪਾ ਕਰੇ ਅਸੀਂ ਅੰਦਰ ਵਾਲੇ ਪਾਸੇ ਨੂੰ ਤੁਰ ਪਈਏ। ਜੀਣਾ ਕਿਉਂ ਹੈ, ਜੀਵਨ ਦਾ ਮਕਸਦ ਕੀ ਹੈ, ਆਏ ਕਾਹਦੇ ਲਈ ਹਾਂ, ਸਾਡਾ ਸੰਸਾਰ ਨਾਲ ਸਾਧਨ ਕੀ ਹੈ, ਸਾਡਾ ਕੀ ਸਾਂਝ ਹੈ ਲੋਕਾਂ ਦੇ ਨਾਲ, ਸਾਡੀ ਦੁਸ਼ਮਣੀ ਕਿਹਦੇ ਨਾਲ ਹੈ, ਅਸੀਂ ਬਚਣਾ ਕਿੱਥੋਂ ਹੈ, ਅਸੀਂ ਕਰਨਾ ਕੀ ਹੈ, ਛੱਡਣਾ ਕੀ ਹੈ, ਸਾਰਾ ਕੁਝ ਗੁਰੂ ਦੱਸਦਾ ਹੈ। ਗੁਰੂ ਦੀ ਲੋੜ ਤਾਂ ਪੈਂਦੀ, ਸਾਡੇ ਆਪਣੇ ਵੱਸ ਦੀ ਬਾਤ ਨਹੀਂ। ਅਸੀਂ ਅਲਪੱਗ ਹਾਂ, ਸਿਆਣੇ ਨਹੀਂ ਹਾਂ, ਅਸੀਂ ਭਾਵੇਂ ਆਪਣੇ ਆਪ ਨੂੰ ਸਮਝੀ ਬੈਠੀਏ। ਕੇਤਿਆਂ ਕੇ ਬਾਪ, ਕੇਤਿਆਂ ਕੇ ਬੇਟੇ, ਕੇਤੇ ਗੁਰ ਚੇਲੇ ਹੋਏ। ਕੌਣ ਕਿਹਦਾ ਬਾਪ ਹੈ, ਉਹ ਅੱਗੇ ਬਾਪ ਬਣਦਾ ਤੇ ਬਾਪ ਕੱਲ ਨੂੰ ਫਿਰ ਪੁੱਤਰਾਂ ਪੁੱਤਰ ਬਣ ਜਾਂਦਾ। ਕੋਈ ਕਿਸੇ ਦਾ ਬੇਟਾ, ਕਿਸੇ ਬੇਟਾ ਬਾਪ ਬਣ ਗਿਆ। ਇਹ ਕਿਰਤ ਵਿੱਚ ਸੰਸਾਰ ਦੀ, ਇਹ ਆਵਾਗਮਨ ਸੰਸਾਰ ਦਾ ਬੜਾ ਲੰਮਾ ਚੌੜਾ। ਕੋਈ ਚੇਲਾ ਬਣ ਗਿਆ, ਕੋਈ ਗੁਰੂ ਬਣ ਗਿਆ, ਫਿਰ ਗੁਰੂ ਚੇਲਾ ਹੋ ਗਿਆ, ਚੇਲਾ ਗੁਰੂ ਹੋ ਗਿਆ। ਇਹ ਕਰ ਸੰਸਾਰ ਦੀ ਚੱਲਦੀ ਹੈ। ਆਗੈ ਪਾਛੈ ਗਣਤ ਨ ਆਵੇ। ਗੁਰੂ ਪਾਤਸ਼ਾਹ ਕਹਿੰਦੇ ਇਸ ਬਾਤ ਦੀ ਆਉਣ ਜਾਣ ਦੀ, ਕੌਣ ਕਿੱਥੋਂ ਆਇਆ ਕਿੱਥੇ ਜਾ ਰਿਹਾ, ਗਿਣਤੀ ਮਿਣਤੀ ਨਹੀਂ ਹੋਣ ਵਾਲੀ, ਨਾ ਸਾਡੇ ਵੱਸ ਦੀ ਬਾਤ ਹੈ। ਸਾਡੇ ਵੱਸ ਜਿਹੜਾ ਹੈ ਨਾ, ਉਹ ਹੈ ਵੀ ਅਸੀਂ ਕਰਮ ਕਿਹੋ ਜਿਹੇ ਕਰਨੇ, ਇਹ ਸਾਡੇ ਵੱਸ ਹੈ। ਅੱਜ ਮੁਹੰਮਦ ਸਾਹਿਬ ਨੂੰ ਪੁੱਛਿਆ ਸੀ ਵੀ ਸੱਚੇ ਪਾਤਸ਼ਾਹ ਨਿਰੰਕਾਰ ਦੇ ਵੱਸ ਸਭ ਕੁਛ ਹੈ ਕਿ ਸਾਡੇ ਵੱਸ ਵੀ, ਅੱਲਾਹ ਦੇ ਸਭ ਕੁਛ ਹੈ, ਸਾਡੇ ਵੱਸ ਵੀ? ਕਹਿਣ ਲੱਗੇ ਤੇਰੇ ਵੱਸ ਹੈ, ਤੈਨੂੰ ਜੀਵਨ ਦੇ ਦਿੱਤਾ, ਹੱਥ ਪੈਰ ਅੱਖਾਂ ਕੰਨ ਦੇ ਦਿੱਤੇ, ਕਰਮ ਅੰਦਰੇ ਦੇ ਦਿੱਤੇ, ਕਰਮ ਕਿਹੋ ਜਿਹੇ ਕਰਨੇ ਤੇਰੇ ਵੱਸ ਹੈ। ਪੈਰ ਲੈ ਕੇ ਕਿਧਰ ਨੂੰ ਜਾਣਾ ਤੇਰੇ ਵੱਸ ਹੈ, ਧਰਮ ਸਥਾਨ ਵੱਲ ਨੂੰ ਜਾਣਾ ਹੈ ਕਿ ਵੇਸਵਾ ਦੇ ਦੁਆਰ ਵੱਲ ਨੂੰ ਜਾਣਾ। ਅੱਖਾਂ ਨਾਲ ਵੇਖਣਾ ਕੀ ਹੈ, ਜਦ ਦੇਖਾਂ ਤਾਂ ਤੂੰ ਦੀ ਅਵਸਥਾ ਹੈ ਕਿ ਜਦੋਂ ਲੋਕਾਂ ਨੂੰ ਜਿਹੜਾ ਐਬ ਹੀ ਐਬ ਦਿਸਦੇ ਨੇ ਤੈਨੂੰ, ਕੰਨਾਂ ਨੂੰ ਕੀ ਚੰਗਾ ਲੱਗਦਾ, ਕੀ ਸੁਣਨਾ ਹੈ ਤੂੰ, ਇਸ ਲਈ ਤੇਰੇ ਵੱਸ ਹੈ। ਉਹਨੇ ਜੀਵਨ ਦੇ ਦਿੱਤਾ ਤੈਨੂੰ, ਮਾਇਆ ਵਿੱਚ ਉਲਝ ਜਾਣਾ ਹੈ ਜਾਂ ਨਿਰੰਕ ਸੰਸਾਰ ਵਿੱਚ ਰਹਿੰਦਿਆਂ ਰਹਿੰਦਿਆਂ ਨਿਰੰਕਾਰ ਨਾਲ ਸਾਂਝ ਬਣਾ ਕਰਕੇ ਰੱਖਣੀ ਹੈ। ਪਰਿਵਾਰ ਸਾਡਾ ਨਿਰੰਕਾਰ ਨੇ ਸਾਨੂੰ ਦਿੱਤਾ ਹੈ, ਮਾਂ ਬਾਪ ਨਿਰੰਕਾਰ ਨੇ ਦਿੱਤੇ, ਇਹਨਾਂ ਨੇ ਸੇਵਾ ਕਰਨੀ, ਸਾਡਾ ਫਰਜ਼ ਹੈ। ਅਤੇ ਪੁੱਤਰ ਧੀਆਂ ਮਾਲਕ ਨੇ ਦਿੱਤੇ ਨੇ, ਇਸ ਕਰਕੇ ਉਹਨਾਂ ਦੀ ਸੇਵਾ ਕਰਨਾ ਵੀ ਸਾਡਾ ਫਰਜ਼ ਹੈ। ਆਸਾਨ ਕੋਈ ਨਹੀਂ, ਖਿਆਲ ਕਰੇ, ਪਿਆਰ ਨਾਲ ਕਰੋਗੇ, ਨਿਰੰਕਾਰ ਦੀ ਸੰਤਾਨ ਸਮਝ ਕੇ ਕਰੋਗੇ ਤਾਂ ਸਭ ਤੋਂ ਆਨੰਦ ਦੀ ਨੰਦ ਅਤੇ ਖੁਸ਼ੀ ਖੇੜੇ ਹੋ। ਅਸੀਂ ਸਾਡੀ ਜ਼ਿੰਮੇਵਾਰੀ ਲਾਈ ਨਿਰੰਕਾਰ ਨੇ। ਖੈਰ, ਕਿਆ ਜਾਤੀ ਕਿਆ ਹੋਏ, ਕੌਣ ਜਾਣ ਸਕਦਾ ਕਿ ਕਿੰਨੇ ਹੋ ਗਏ ਨੇ, ਇਹ ਜਾਣਨਾ ਵੀ ਸਾਡੇ ਵਾਸਤੇ। ਸੰਸਾਰ ਕਿੱਡਾ ਹੈ, ਕੌਣ ਕਿੱਥੋਂ ਆਇਆ, ਅਸੀਂ ਕਿੰਨੇ ਕਰੋੜ ਸਾਲ ਪਿੱਛੇ ਚੱਲ ਜਾਵਾਂਗੇ, ਗਿਆ ਨਹੀਂ ਜਾਂਦੇ ਨੇ, ਪੁਰਾਣਾ ਡਾਇਨਾਸੌਰ ਹੁੰਦਾ ਸੀ ਜੀ, ਧਰਤੀ 'ਤੇ ਇੱਦਾਂ ਸੀ ਜੀ, ਉਸ ਤੋਂ ਪਹਿਲਾਂ ਕੀ ਸੀ? ਨਿਰੰਕਾਰ, ਅੱਜ ਦਾ ਨਿਰੰਕਾਰ ਅਤੇ ਆਦਿ ਸੱਚ, ਆਦਿ ਸੱਚ ਕਹਿ ਦਿੰਦੇ ਹਾਂ, ਯੁਗਾਂ 'ਤੇ ਵੱਧ ਤੋਂ ਵੱਧ ਚੱਲ ਜਾਂਦੇ, ਯੁਗਾਂ ਤੋਂ ਆਦਿ ਕਹਿ ਦਿੰਦੇ ਹਾਂ। ਇਹ ਤਾਂ ਸਾਡੀ ਮਿਹਨਤੀ ਆ ਨਾ, ਸਾਡੀ ਜਿੰਨੀ ਪਹੁੰਚ ਅਸੀਂ ਕਰ ਸਕੇ ਹਾਂ। ਨਹੀਂ ਭਾਈ, ਉਹ ਹਮੇਸ਼ਾ ਹੈ। ਇਸੇ ਲਈ ਸੱਚੇ ਪਾਤਸ਼ਾਹ ਨੇ ਸ਼ੁਰੂਆਤ ਜਪਜੀ ਸਾਹਿਬ 'ਚ ਕਿ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ, ਉਹ ਸਦੀਵੀ ਹੈ, ਸਦਾ ਸੱਚ ਹੈ, ਉਹੀ ਸੱਚ ਹੈ। ਕਿੰਨੀ ਵਾਰੀ ਪਸਾਰਾ ਪਸਰਿਆ, ਕਿੰਨੀ ਵਾਰੀ ਧਰਤੀ ਪੈਦਾ ਹੋਈ, ਕਿੰਨੀਆਂ ਧਰਤੀਆਂ ਪੈਦਾ ਹੋਈਆਂ, ਕਿੰਨੀਆਂ ਤਬਾਹ ਹੋਈਆਂ, ਕਿੰਨੀਆਂ ਜਾਤਾਂ ਆ ਗਈਆਂ, ਕਿੰਨੀਆਂ ਨਵੀਆਂ ਪੈਦਾ ਹੋ ਗਈਆਂ, ਕਈ ਜੀਵ ਮਿਟਦੇ ਜਾ ਰਹੇ ਨੇ, ਕਈ ਨਵੇਂ ਪੈਦਾ। ਉਹ ਨਿਰੰਕਾਰ ਦਾ ਆਪਣਾ ਢੰਗ ਤਰੀਕਾ, ਸਾਡੀ ਗਿਣਤੀ ਮਿਣਤੀ ਵਿੱਚ ਉਹਦੀਆਂ ਜਿਹੜੀਆਂ ਬਰਕਤਾਂ, ਅਸੀਂ ਉਹਦੀ ਕਰਤ ਕਿਰਤ ਨੂੰ ਵੀ ਗਿਣ ਮਿਣ ਨਹੀਂ ਸਕਦੇ। ਕਰਤਾ ਤਾਂ ਬਹੁਤ ਵੱਡੀ ਬਾਤ, ਕਈ ਤੁਰ ਪਏ ਉਹਦਾ ਅੰਤ ਪਾਉਣ ਲਈ। ਨਹੀਂ ਭਾਈ, ਅੰਤ ਕਾਰਨ ਕੇਤੇ ਬਲੈ ਤਾਕ ਅੰਤ ਨਾ ਪਾਇਆ ਜਾਏ। ਅੰਤ ਨਹੀਂ ਜੇ ਪਾਉਣਾ, ਟੁੱਬੀ ਲੱਗ ਸਕਦੀ ਹੈ, ਟੁੱਬੀ ਕਈਆਂ ਨੇ ਲਾ ਲਈ, ਅਤੇ ਜਿਹਨੇ ਟੁੱਬੀ ਲਾ ਲਈ ਉਹ ਦੱਸ ਹੀ ਨਹੀਂ ਸਕਦਾ, ਕਿਉਂਕਿ ਆਪਾ ਪਾਪਾ ਮਿਟ ਗਿਆ ਨਾ, ਤੂੰ ਤੂੰ ਕਰਦਾ ਤੂੰ ਹੋਇਆ, ਅਬ ਤੋਂ ਜਾਏ ਚੜੇ ਸੰਘਾਸਣ ਵਾਲੀ ਅਵਸਥਾ ਬਣ ਗਈ। ਮਿਲੇ ਹੈ ਸਾਰੰਗ ਪਾਣੀ, ਪਾਣੀ ਪਾਣੀ ਦੇ ਵਿੱਚ ਮਿਲ ਗਿਆ, ਦੱਸੇਗਾ ਕਿਵੇਂ? ਇਹੀ ਅਵਸਥਾ ਹੈ ਨਿਰੰਕਾਰ ਦੇ ਬਾਰੇ ਇਸ਼ਾਰੇ ਸਾਨੂੰ ਮਿਲੇ ਨੇ, ਜਿੰਨਾ ਕਿਸੇ ਨੇ ਕਹਿਣ ਦਾ ਯਤਨ ਕੀਤਾ, ਜਿੰਨਾ ਕਿਸੇ ਨੇ ਵੇਖ ਲਿਆ ਉਹਨਾਂ ਦੱਸਤਾ, ਪਰ ਪੂਰਨ ਉਹਨੂੰ ਨਾ ਕਿਸੇ ਨੇ ਵੇਖਿਆ ਅਤੇ ਨਾ ਕੋਈ ਕਹਿ ਸਕਦਾ, ਅਤੇ ਜਿਨ੍ਹਾਂ ਨੇ ਟੁੱਬੀ ਲਾ ਲਈ ਉਹ ਗੁੰਗੇ ਕੀ ਮਠਿਆਈ ਬਣ ਗਈ। ਕੋਕ ਵੀਰ ਗੁੰਗੇ ਗੁੜ ਖਾਇਆ, ਪੁੱਛਦੇ ਕਿਹਾ ਕਿ ਗੁੰਗੇ ਨੇ ਗੁੜ ਖਾ ਲਿਆ, ਉਹਨੂੰ ਪੁੱਛੀਏ ਵੀ ਕਿੱਦਾਂ ਦਾ, ਨਹੀਂ ਦੱਸ ਸਕਦਾ। ਬਸ ਇਹੀ ਜਿਹਨੇ ਨਿਰੰਕਾਰ ਨਾਲ ਸਾਂਝ ਬਣਾ ਲਈ, ਉਹ ਸਹੀ ਮਾਨੇ ਦੱਸ ਨਹੀਂ ਸਕਿਆ, ਇਸ਼ਾਰੇ ਇਸ਼ੂਰੇ ਜਿਹਾ ਕਰਦਾ। ਗੁਰੂ ਪਾਤਸ਼ਾਹ ਕਿਰਤ ਕਰਦੇ, ਸੱਚ ਕਰਨਾ ਕਿਰਤ ਕਰ ਲੇਖੀ ਹੈ, ਕਰ ਕਰਤਾ ਕਰੇ ਕਰੇ, ਇਸ ਕਰਕੇ ਆਪਣੀ ਕਿਰਤ ਨਾਲ ਸਭ ਨੂੰ ਧਿਆਨ ਨਾਲ ਸੁਚੇਤ ਹੋ ਕਰਕੇ ਕਰਮਾਂ ਉੱਪਰ ਜਿਹੜਾ ਧਿਆਨ ਦੇਣਾ ਬਣਦਾ,
ਕਰਮਾਂ ਨਾਲ ਸਾਡੇ ਲੇਖੇ ਜੋਖੇ ਬਣਦੇ ਨੇ। ਲੇਖੇ ਜੋਖੇ ਮੁਤਾਬਕ ਨਦਰ ਨਿਰੰਕਾਰ ਦੀ ਸਾਡੇ ਤੇ ਪੈਂਦੀ ਹੈ। ਆਪਣੇ ਸੁਧਾਰ ਕਰਨ ਲਈ ਗੁਣ ਪੈਦਾ ਕਰਨੇ, ਗੁਣਾਂ ਨਾਲ ਕਰਮ ਪੈਦਾ ਕਰਨੇ, ਇਹੀ ਸਭ ਤੋਂ ਵੱਡੀ ਬਾਤ। ਸੱਚੇ ਪਾਤਸ਼ਾਹ ਅੱਗੇ ਪੌੜੀ ਹੈ, ਕਹਿਣਗੇ ਮਨ ਮੁੱਖ ਦੂਜਾ ਭਰਮ ਹੈ ਦੂਜਾ ਲੁਭਾਇਆ। ਦੋ ਤਰ੍ਹਾਂ ਦੇ ਇਨਸਾਨ, ਇੱਕ ਮਨਮੁਖ ਤੇ ਗੁਰਮੁਖ, ਤੇ ਗੁਰਮੁਖ ਤੋਂ ਮਨਮੁਖ ਦਾ ਸਫ਼ਰ ਹੀ ਧਰਮ ਦੀ ਦੁਨੀਆ। ਮਨਮੁਖਤਾਈ ਛੱਡ ਕੇ ਗੁਰਮੁਖਤਾਈ ਦੇ ਰੱਥ ਤੇ ਬਹਿ ਜਾਣਾ, ਇਸ ਨੂੰ ਧਰਮ ਕਿਹਾ ਗਿਆ। ਧਰਮ ਹੈ ਆਪਣੇ ਫਰਜ਼ਾਂ ਦੀ ਪੂਰਤੀ, ਫਰਜ਼ਾਂ ਤੋਂ ਭੱਜ ਕੇ ਤੇ ਧਰਮੀ ਨਹੀਂ ਹੋ ਸਕਦਾ। ਮਾਂ ਬਾਪ ਦੀ ਸੇਵਾ ਨਾ ਕਰੇ ਤੇਰਾ ਫਰਜ਼ ਹੈ, ਤੇ ਉੱਦਾਂ ਆਪਣੇ ਧਰਮੀ ਨਹੀਂ ਬਣ ਸਕੇਗਾ। ਬਾਲ ਬੱਚੇ ਤੇਰਾ ਫਰਜ਼ ਹੈ ਇਹਨਾਂ ਦੀ ਸੇਵਾ ਸੰਭਾਲ ਕਰਨੀ, ਜੇ ਆਪ ਹੀ ਨਸ਼ਾ ਪੱਤਾ ਦਿਨ ਰਾਤ ਕਰਦਾ ਰਿਹਾ ਨੇ, ਸੰਭਾਲ ਕਿੰਨੇ ਕਰਨੀ ਹੈ? ਤੂੰ ਫਰਜ਼ਾਂ ਤੋਂ ਭੱਜ ਕੇ ਧਰਮੀ ਨਹੀਂ ਹੋ ਸਕਦਾ। ਕਿਰਤ ਵਿਰਤ ਕਰ ਧਰਮ ਦੀ, ਹੱਥੋਂ ਦੇ ਕੇ ਭਲਾ ਬਣਾਏ ਧਰਮ ਹੈ। ਸ਼ਹਿਨਸ਼ਾਹ ਕਹਿਣ ਲੱਗੇ ਮਨਮੁਖ ਭਰਮ ਵਿੱਚ ਪੈ ਗਿਆ, ਉਹ ਸਮਝਦਾ ਸੰਸਾਰ ਦੇ ਪਦਾਰਥਾਂ ਵਿੱਚ ਸੁੱਖ ਹੈ, ਮਾਇਆ ਵਿੱਚ ਸੁੱਖ ਹੈ, ਕੋਠੀਆਂ ਵਿੱਚ ਸੁੱਖ ਹੈ, ਕੋਈ ਪ੍ਰਾਪਤ ਹੋ ਗਿਆ ਉੱਚਾ ਅਹੁਦਾ ਮਿਲ ਗਿਆ ਸੁੱਖ ਹੈ। ਭਾਈ ਨਹੀਂ, ਜਿਉਂ ਜਿਉਂ ਲਈ ਜਾਂਦਾ ਹੈ ਹਵਸ਼ ਹੋਰ ਵੱਧਦੀ ਜਾਂਦੀ, ਤ੍ਰਿਸ਼ਨਾ ਹੋਰ ਵੱਧਦੀ ਜਾਂਦੀ। ਤ੍ਰਿਸ਼ਨਾ ਵਿਰਲੇ ਕੀ ਹੀ ਬੂਝੀ, ਇਹ ਕਿਤੇ ਖਤਮ ਥੋੜ੍ਹਾ? ਮਨਮੁਖ ਦੀ ਤ੍ਰਿਸ਼ਨਾ ਪਹੁੰਚਦੀ ਥੋੜ੍ਹਾ? ਮਨਮੁਖ ਦੂਜਾ ਭਰਮ ਹੈ। ਭਰਮ ਹੁੰਦਾ ਹੈ ਜਿਹਦਾ ਹੋਵੇ ਕੁਛ ਤੇ ਸਮਝ ਅਸੀਂ ਕੁਛ ਲਈਏ। ਰੱਸੀ ਪਈ ਹੈ ਤੇ ਸਮਝ ਲਈਏ ਹਨੇਰੇ ਵਿੱਚ ਕਿ ਇਹ ਸੱਪ ਹੈ, ਉਹ ਭਰਮ ਹੁੰਦਾ ਹੈ। ਤੇ ਜਦੋਂ ਚਾਨਣ ਹੋ ਗਿਆ ਫਿਰ ਆਪਦੇ ਹੱਦ ਹੋ ਗਈ, ਇਹਦੇ ਰੱਸੀ ਸੀ। ਪਰ ਮਨਮੁਖ ਭਰਮ ਦੇ ਵਿੱਚ ਹੈ, ਕਿਸੇ ਕਿਸੇ ਦਾ ਭਰਮ ਨਿਰੰਕਾਰ ਦੇ ਨਾਮ ਦੀ ਰੋਸ਼ਨੀ ਨਾਲ ਚੁੱਕਿਆ ਜਾਂਦਾ ਹੈ ਤੇ ਭਰਮ 'ਚ ਪੈ ਕੇ ਦੂਜੇ ਲੋਭਾਇਆ, ਉਹ ਇੱਕ ਨੂੰ ਛੱਡ ਕੇ ਨਾ, ਇੱਕ ਨਿਰੰਕਾਰ ਨੂੰ ਛੱਡ ਕੇ ਉਹ ਦੂਜੀ ਮਾਇਆ ਨਾਲ ਸਾਂਝ ਪਾ ਕੇ ਬਹਿ ਗਿਆ। ਨਿਰੰਕਾਰ ਦੇ ਗੁਣਾਂ ਨਾਲ ਸਾਂਝ ਪਾਉਣੀ ਸੀ, ਔਗੁਣਾਂ ਨਾਲ ਸਾਂਝ ਪਾ ਕੇ ਬਹਿ ਗਿਆ। ਮਨਮੁਖ ਤਾਂ ਹੀ ਆ ਨਾ, ਮਨ ਦੇ ਆਖੇ ਲੱਗਦੇ, ਮਨ ਲੋਚੇ ਭਰੇ, ਮਨ ਭੱਜ ਭੱਜ ਕੇ ਬੁਰੇ ਕੰਮ ਨੂੰ ਜਾਂਦਾ। ਛੰਜ ਕੂੜ ਕਪਟ ਕਮਾ ਮੁੰਦੇ ਕੂੜੋ ਓਲਾਇਆ, ਅਜਿਹੇ ਲੋਕ ਮਨਮੁਖ ਕੂੜ ਹੀ ਕਮਾਉਂਦੇ ਨੇ, ਕੂੜ ਹੀ ਕਮਾਉਂਦੇ ਨੇ ਤੇ ਕੂੜ ਹੀ ਅਲਾਇਆ, ਬੋਲਦੇ ਵੀ ਕੂੜ ਨੇ, ਝੂਠ ਹੀ ਬੋਲਦੇ ਨੇ, ਝੂਠ ਨਾਲ ਹੀ ਉਹ ਕੂੜ ਨੂੰ ਕਮਾ ਰਹੇ ਨੇ। ਹਾਂ, ਜਿੰਨੇ ਕੁ ਸਾਡੇ ਵਕੀਲ ਨੇ, ਜਿੰਨਾ ਕਿ ਝੂਠ ਬੋਲਦੇ ਨੇ, ਪੜ੍ਹੇ ਲਿਖੇ ਜਾਂਦੇ ਨੇ, ਉੱਦਾਂ ਨਾ ਦੋਵੇਂ ਵਕੀਲ ਆਪਣੇ ਗਾਹਕ ਨੂੰ ਕਹਿੰਦੇ ਨੇ ਵੀ ਤੈਨੂੰ ਮੈਂ ਜਿਤਾ ਦੇਣਾ ਗੱਲ ਦੀ, ਦੂਜਾ ਕਹਿੰਦਾ ਮੈਂ ਜਿਤਾ ਦੇਣਾ ਗੱਲ ਕਿਹੜੀ ਹੈ। ਦੋਵੇਂ ਝੂਠ ਮਾਰ ਮਾਰ ਕੇ ਮਾਰ ਮਾਰ ਕੇ ਕੂੜ ਬੋਲ ਮਲ ਖਾਏ ਵਾਲੀ ਵਸਤਾ ਹੈ ਨਾ, ਕਾਜੀ ਇਹ ਕੰਮ ਕਰਦਾ ਨਿਆਂ ਦਾ। ਉਹ ਵੀ ਝੂਠ ਦੇ ਦੁਆਲੇ ਮਨਮੁੱਖ ਹੋ ਜਾਂਦਾ ਹੈ। ਪੁੱਤਰ ਕਲੱਤਰ ਮੋਹੇਤ ਹੈ ਸਭ ਦੁੱਖ ਸਵਾਇਆ, ਪੁੱਤਰ ਕਲੱਤਰ ਦੇ ਮੋਹ ਵਿੱਚ ਪੈ ਕਰਕੇ ਤੇ ਦੂਜਿਆਂ ਕੋਲੋਂ ਖੋਹ ਮਾਈ ਕਰਨ ਲੱਗ ਪੈਂਦਾ ਹੈ। ਹਾਂ, ਪੁੱਤਰ ਨਾਲ ਪੁੱਤਰਾਂ ਦੀ ਪਾਲਣਾ ਇਹ ਧਰਮ ਹੈ, ਮਾਂ ਬਾਪ ਦੀ ਪਾਲਣਾ ਧਰਮ ਹੈ, ਇਸਤਰੀ ਦੀਆਂ ਮੰਗਾਂ ਪੂਰੀਆਂ ਕਰਨੀਆਂ ਧਰਮ ਹੈ। ਪਰ ਵਲ ਛੜ ਕਰ ਝੱਤ ਕੱਢਦੇ ਵਾਲੀ ਬਾਤ ਨਹੀਂ, ਖੋਹ ਖੁੰਝ ਕੇ ਲਿਆਉਣ ਵਾਲੀ ਬਾਤ ਨਹੀਂ, ਉੱਥੇ ਤੂੰ ਪਾਪੀ ਹੋ ਜਾ। ਕਿਸੇ ਕੋਲੋਂ ਖੋਹ ਲਿਆ, ਕਿਸੇ ਦੇ ਬੱਚਿਆਂ ਦੇ ਮੂੰਹ 'ਚ ਪੈਣਾ ਅਸੀਂ ਨਹੀਂ ਪੈਣ, ਤਾਂ ਉਹਦੇ ਕੋਲ ਵੱਢੀ ਲੈ ਲਈ ਤੇ ਇਹਨਾਂ ਦੇ ਮੂੰਹ 'ਚ ਪਾ ਦਿੱਤਾ, ਕਿਸੇ ਦੀ ਜੇਬ 'ਚੋਂ ਲੈ ਆਉਂਦਾ ਵਲ ਛੜ ਕਰਕੇ। ਬਹੁ ਪਰਪੰਚ ਕਰ ਪਰ ਧਨ ਲਿਆਵੇ, ਬਗਾਨਾ ਧਨ ਪਰਪੰਚ ਕਰ ਕਰ ਲਿਆਵੇ, ਸੁਤਦਾਰਾ ਭੈਣ ਲਟਾਵੇ, ਮਨ ਮੇਰੇ ਭੁੱਲੇ ਕਪਟਣਾ ਕੀ ਜੈ ਹੰਤ ਨਵੇੜਾ, ਤੇਰੇ ਜੀ ਪੈ ਰਹੀ ਜੇ। ਇਹ ਮਨਮੁਖ ਦੀ ਅਵਸਥਾ ਹੈ। ਕਹਿਣ ਲੱਗੇ ਸੱਚੇ ਪਾਤਸ਼ਾਹ ਜਮਦਰ ਬੱਧੇ ਮਾਰੀ ਗਏ ਭਰਮੈ ਪਰਮਾਇਆ, ਅਜਿਹਾ ਵਿਅਕਤੀ ਭਰਮ ਚ ਪਿਆ ਹੋਇਆ ਜਮਾਂ ਦੇ ਵਸ ਪੈ ਜਾਂਦਾ, ਕਾਮ ਕਰੋ ਰੋਮ ਅਹੰਕਾਰ ਦੇ ਵਸ ਪਿਆ ਰਹਿੰਦਾ ਹੈ। ਮਨਮੁਖ ਜਨਮ ਗਵਾਇਆ ਨਾਨਕ ਹਰ ਪਾਇਆ, ਮਨਮੁਖ ਨੇ ਆਪਣਾ ਜਨਮ ਗਵਾ ਲਿਆ, ਕਿਉਂਕਿ ਹਰੀ ਨੂੰ ਇਹ ਪਾਉਂਦਾ ਸੀ ਕਿ ਜਿਹੜਾ ਮਾੜੇ ਕਰਮ ਕਰੇਗਾ ਉਹਦੀ ਇਹ ਅਵਸਥਾ ਬਣੇਗੀ। ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰੇ, ਅਸੀਂ ਮਨਮੁਖਤਾਈ ਛੱਡ ਕੇ ਗੁਰੂ ਨਾਲ ਸਾਂਝ ਪਾ ਲਈਏ, ਗੁਰੂ ਵੱਲ ਸਾਡਾ ਮੁੱਖ ਹੋ ਜਾਏ। ਹਮੇਸ਼ਾ ਅਰਦਾਸ ਇਹ ਨਿਕਲੇ, ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਫੁੱਲਾਂ ਚਿਕਰਾਂ ਦੀ ਖਿਮਾ, ਸਮੂਹ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਸਭ ਦੀ ਹਾਜ਼ਰੀ ਲੇਖੇ ਲੱਗ ਜਾਏ। ਵਾਹਿਗੁਰੂ ਜੀ ਕਾ ਖਾਲਸਾ।

死鹅。Vaheguru Ji Ka Khalsa, Vaheguru Ji Ki Fateh.

ਤੁਹਾਡੇ ਬੱਚਿਆਂ ਲਈ, ਸਾਡੇ ਬੱਚਿਆਂ ਲਈ ਸਭ ਤੋਂ ਵੱਡੀ ਅਸੀਸ ਹੈ। ਮਾਂ ਬਾਪ ਜਾਂ ਬਜ਼ੁਰਗ ਦਾਦਾ ਦਾਦੀ ਨਾਨਾ ਨਾਨੀ ਕਈ ਵਾਰੀ ਕਹਿ ਦਿੰਦੇ ਨੇ ਅਸੀਸ ਦੇਣ ਲੱਗਿਆਂ, ਪੁੱਤਰਾ ਜਿਉਂਦਾ ਰਹਿ, ਜਵਾਨੀ ਮਾਣੇ, ਜ਼ਿੰਦਗੀ ਦੀਆਂ ਰੱਬ ਤੈਨੂੰ ਸਾਰੀਆਂ ਖੁਸ਼ੀਆਂ ਦੇ। ਇਹ ਵੱਡੇ ਸਾਡੇ ਮਾਂ ਪਿਓ ਬਜ਼ੁਰਗ ਅਸੀਸਾਂ ਦਿੰਦੇ ਨੇ, ਚਾਚੇ ਤਾਏ ਅਸੀਸਾਂ ਦਿੰਦੇ ਨੇ, ਪਰ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿ ਰਹੇ ਨੇ ਇੱਕ ਅਸੀਸ ਇਹ ਵੀ ਹੈ, ਜੀਵਤ ਜੀਵਤ ਜੀਵਤ ਰਹੋ, ਜਿਉਂਦੇ ਰਹੋ, ਲੰਬੀਆਂ ਉਮਰਾਂ ਮਾਣੋ, ਪਰ ਰੱਬ ਕਰੇ ਤੇਰੀ ਆਤਮਾ ਨੂੰ ਪਰਮਾਤਮਾ ਦਾ ਰੰਗ ਲੱਗ ਜਾਵੇ। ਜੀਵਤ ਜੀਵਤ ਜੀਵਤ ਰਹੋ, ਰਾਮ ਰਸਾਇਣ ਨਿਤ ਉੱਠਦੀ, ਹਰ ਹਰ ਹਰ ਹਰ ਰਸਨਾ ਕਹੋ। ਸਤਪੁਰਸ਼ਾਂ ਦੇ ਬਚਨ ਨੇ, ਜਿਨ੍ਹਾਂ ਦੇ ਬੱਚੇ ਨਿੱਕੀਆਂ ਨਿੱਕੀਆਂ ਖੁਸ਼ੀਆਂ ਗੁਰੂ ਘਰ ਵਿੱਚ ਆ ਕੇ ਮਨਾਉਂਦੇ ਨੇ, ਉਹਨਾਂ ਤੇ ਬਾਬੇ ਨਾਨਕ ਦੀ ਖਾਸ ਕਿਰਪਾ ਹੁੰਦੀ ਹੈ। ਤੇ ਜਿਨ੍ਹਾਂ ਦੇ ਬੱਚੇ ਗੁਰਮਤ ਤੋਂ ਉਲਟ ਦੁਨੀਆਂ ਨੂੰ ਖੁਸ਼ ਕਰਨ ਦਾ ਯਤਨ ਕਰਦੇ ਨੇ, ਚੰਦ ਮਿੰਟਾਂ ਦੀ ਉਹ ਖੇਡ ਲੱਗਦੀ ਹੈ ਖੁਸ਼ੀ ਦੀ, ਪਰ ਅੰਦਰ ਉਹ ਬਖਸ਼ਿਸ਼ ਬਣਦੀ ਨੇ। ਮਹਾਰਾਜ ਕਹਿ ਰਹੇ ਨੇ ਇਸ ਤੇ ਉੱਪਰ ਨਾਹੀਂ ਵਿਚਾਰ ਜਾਂ ਕਹਿ ਮਨ ਵਸਿਆਂ ਨਿਰੰਕਾਰ। ਜਿਹੜੇ ਬੱਚੇ, ਜਿਹੜੇ ਮਾਂ ਬਾਪ ਗੁਰੂ ਦੀ ਗੋਦ ਵਿੱਚ ਬੈਠ ਕੇ ਨਿੱਕੀਆਂ ਨਿੱਕੀਆਂ ਖੁਸ਼ੀਆਂ ਦਾ ਬਹਾਨਾ ਬਣਾ ਕੇ ਮਾਲਕ ਦਾ ਸ਼ੁਕਰਾਨਾ ਕਰਦੇ ਨੇ, ਸ਼ੁਕਰ ਵਿੱਚ ਜੁੜਦੇ ਨੇ, ਸੱਚੇ ਪਾਤਸ਼ਾਹ ਉਹਨਾਂ ਦੇ ਫਿਕਰ ਫਿਰ ਆਪਣੇ ਤੇ ਲੈ ਲੈਂਦੇ। ਤੂੰ ਮੇਰਾ ਸ਼ੁਕਰ ਕੀਤਾ, ਤੇਰੇ ਸਾਰੇ ਫਿਕਰ ਦੀ ਜ਼ਿੰਮੇਵਾਰੀ ਮੇਰੀ ਹੈ। ਬੜੇ ਪਿਆਰ ਨਾਲ ਇਹ ਪਾਵਨ ਬਚਨ ਬੱਚੀ ਆਦ ਗੁਣ ਕੋਰੇ ਕਸ ਤੁਹਾਡੀਆਂ ਸੀਸਾਂ ਦੱਸ ਰਿਆਂ ਦੀ ਬੱਚੀ, ਉਹਦੀ ਇੱਛਾ ਸੀ ਬਈ ਇੰਜ ਕੀਰਤਨ ਹੋਵੇ, ਉਹਨੇ ਜਿੱਦ ਕਰਕੇ ਇਹ ਬਖਸ਼ਿਸ਼ ਬਣਾਈ ਹੈ। ਆਓ ਬੜੇ ਪਿਆਰ ਨਾਲ ਸਾਰੇ ਮਿਲ ਕੇ

ਜਿਹੜੇ ਆਪਣੇ ਬੱਚਿਆਂ ਲਈ ਰਾਮ ਦਾ ਰਸ, ਅਕਾਲ ਪੁਰਖ ਦੇ ਨਾਮ ਦਾ ਰਸ ਕਹਿੰਦੇ ਨੇ। ਕੋਈ ਕੋਈ ਬਿਰਲਾ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਖਲੋ ਕੇ ਕਹਿੰਦਾ ਹੈ, ਸਤਿਗੁਰੂ ਮੇਰੇ ਬੱਚੇ ਨੂੰ ਕਾਰੋਬਾਰ ਵੀ ਬਖਸ਼ਿਆ, ਸੰਸਾਰ ਵੀ ਬਖਸ਼ਿਆ। ਹੁਣ ਇਸ ਮਾਂ ਦੀ, ਇਸ ਪਿਓ ਦੀ ਇਹ ਅਰਦਾਸ ਹੈ ਕਿ ਮੇਰੇ ਬੱਚੇ ਨੂੰ ਆਪਣੇ ਚਰਨਾਂ ਤੋਂ ਦੂਰ ਨਾ ਕਰੇ। ਸੱਚੀ ਪਿਆਰਿਓ, ਮਾਂ ਬਾਪ ਦੁਨੀਆ ਤੋਂ ਚਲੇ ਵੀ ਜਾਂਦੇ ਨੇ ਪਰ ਉਹਨਾਂ ਦੀਆਂ ਅਸੀਸਾਂ ਸਦਾ ਕੰਮ ਕਰਦੀਆਂ, ਉਹ ਕਦੇ ਖਤਮ ਨਹੀਂ ਹੁੰਦੀਆਂ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿ ਰਹੇ ਨੇ, ਜਦੋਂ ਮਾਂ ਬਾਪ ਗੁਰੂ ਅੱਗੇ ਅਰਦਾਸ ਕਰਨ ਤੇ ਫਿਰ ਬੜੀ ਛੇਤੀ ਸੁਣੀ ਜਾਂਦੀ। ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ, ਸਭ ਤੋਂ ਵੱਡੀ ਸੁਪਰੀਮ ਪਾਵਰ ਹੈ। ਜਿੰਨੇ ਵੀ ਮਾਂ ਪਿਓ ਤੁਸੀਂ ਬੈਠੇ ਹੋ ਮੇਰੇ ਸਮੇਤ, ਤੁਹਾਡੇ ਚਰਨਾਂ ਵਿੱਚ ਬੇਨਤੀ ਹੈ, ਖੂਬ ਖੁਸ਼ੀਆਂ ਮੰਗੋ ਪਰਿਵਾਰ ਲਈ, ਬੱਚਿਆਂ ਲਈ। ਪਰ ਸਭ ਤੋਂ ਵੱਡੀ ਜੇ ਖੁਸ਼ੀ ਲੈਣੀ ਹੈ ਨਾ, ਹਰ ਪਲ, ਹਰ ਦਮ, ਹਰ ਦਿਨ, ਹਰ ਰਾਤ, ਕਹਿੰਦੇ ਨੇ ਸਦ ਖੁਸ਼ੀਆਂ ਜਪ ਕੀਰਤਨ ਹਰ ਨਾਮ। ਫਿਰ ਗੁਰੂ ਗ੍ਰੰਥ ਸਾਹਿਬ ਤੋਂ ਇਹ ਮੰਗ ਮੰਗੋ, ਸਤਿਗੁਰੂ ਮੇਰੇ ਬੱਚਿਆਂ ਨੂੰ ਸਿੱਖੀ ਸਿਦਕ ਨਿਤਨੇਮ ਦੀਆਂ ਦਾਤਾਂ, ਤੇਰੇ ਨਾਮ ਦਾ ਆਸਰਾ ਸਕੂਲ ਨੂੰ ਜਾਏ, ਤੇਰੇ ਨਾਮ ਦਾ ਆਸਰਾ ਲੈ ਕੇ ਕਾਰ ਵਿਹਾਰ ਤੇ ਜਾਏ, ਤੇਰੀ ਆਗਿਆ ਲੈ ਕੇ ਦੁਨੀਆਦਾਰੀ ਕਰੇ, ਤੇ ਫਿਰ ਸਾਰਾ ਦਿਨ ਇਹ ਅਰਦਾਸ, ਇਹ ਨਾਮ ਤੇਰੇ ਬੱਚੇ ਦੀ ਰਖਵਾਲੀ ਕਰੇ।

ਸਭਨਾਂ ਦਾ ਧੰਨਵਾਦ ਜਿੰਨੇ ਵੀ ਤੁਸੀਂ ਪਰਿਵਾਰਕ ਤੌਰ ਤੇ ਆਏ ਹੋ। ਤੁਸੀਂ ਹੀ ਸਾਡਾ ਪਰਿਵਾਰ ਹੋ, ਸਾਰਾ ਸਟਾਫ, ਗੁਰੂ ਘਰ ਦੇ ਕੀਰਤਨੀਏ, ਵਜ਼ੀਰ ਸਾਹਿਬਾਨ, ਸਮੂਹ ਪ੍ਰਬੰਧਕ ਕਮੇਟੀ, ਗੁਰੂ ਘਰ ਦੇ ਸੇਵਾਦਾਰ ਕੀਰਤਨੀਏ, ਤੁਸੀਂ ਹੀ ਸਾਡਾ ਪਰਿਵਾਰ ਹੋ, ਅਸੀਸ ਦੇਣ ਵਾਸਤੇ ਆਏ ਹੋ। ਔਰ ਭਾਈ ਸਾਹਿਬ ਭਾਈ ਗੁਰਦੇਵ ਸਿੰਘ ਜੀ ਫੀਨਿਕਸ ਤੋਂ ਆਏ ਨੇ, ਮੇਰੀ ਭੈਣ ਹੁਸ਼ਿਆਰ ਮਿੱਠੇ ਟਿਵਾਣੇ ਤੋਂ ਅਸੀਸ ਦੇਣ ਆਏ ਨੇ, ਜਿਨ੍ਹਾਂ ਜਿਨ੍ਹਾਂ ਨੂੰ ਪਤਾ ਲੱਗਾ ਉਹ ਅਸੀਸਾਂ ਦੇਣ ਵਾਸਤੇ ਆਏ ਨੇ। ਤੁਹਾਡੇ ਚਰਨਾਂ ਤੇ ਹਜ਼ਾਰ ਵਾਰੀ ਨਮਸਕਾਰ ਹੈ। ਬੱਚੀ ਨੂੰ ਅਸੀਸ ਦੇਣ ਵਾਸਤੇ ਆਏ ਹੋ, ਤੁਹਾਡੇ ਬੱਚਿਆਂ ਨੂੰ ਵੀ, ਸਾਡੇ ਬੱਚਿਆਂ ਨੂੰ ਵੀ। ਗੁਰੂ ਹਮੇਸ਼ਾ ਆਪਣੇ ਅੰਗ ਸੰਗ, ਸਦਾ ਅੰਗ ਸੰਗੇ, ਅਪੰਗੰਗ ਵਿਭੂਤੇ ਵਾਲੀ ਅਵਸਥਾ ਬਣਾਈ ਰੱਖੇ ਜੀ। ਵਾਹਿਗੁਰੂ ਜੀ ਕਾ ਖਾਲਸਾ।

भगवंत सगल समग्री तुमरे सुतरम तुमते हो सो तुमरे गत मित तुम्हें नानक दास सदा कुर्बानी पूर्ण जी सतनाम श्री वाहिगुरु वाहिगुरु वाहिगुरु वाहिगुरु एक ओंकार वाहिगुरु जी की फतेह श्री भगवती जी सहाय वार श्री भगवती जी की पातशाही दसवीं प्रथम भगवती सिमर का गुरु नानक लई ते आए फिर अंगद गुर ते अमरदास रामदासे हुई सहाय अर्जुन हर गोबिंद नु सिमरों श्री हर राय श्री हर कृष्ण ते आइए जिस दिठे सब तुह जाए तेग बहादुर सिमरिया घर नौ नत्यावे ताए सब थाई हुए सहाय दसवें पातशाह साहिब श्री गुरु गोबिंद सिंह साहब महाराज जी सब थाई हुए सहाय दसा पातशाहियां दी जो श्री गुरु ग्रंथ साहब जी दे पाठ दीदार दा ध्यान करके बोलो जी पंजा प्यारियां चौहां साहबजादियां चाली मुक्तियां हठियां जपियां तपियां जिन्हां नाम जपिया वंड के छकिया देख चलाई तेग वाही देख के अणजिट कीता तिना प्यारियां सचहरां दी कमाई दा ध्यान रखे खालसा जी साहब बोलो जी जिन्हां सिंघां सिंघणियां ने धर्म हे सीस दिते बंद बंद कटाए खोपरियां लुहाइयां चरखड़ियां ते चढ़े आर्यां नाल चराए गुरुद्वारां दी सेवा लई कुर्बानी कीतियां धर्म निहारिया सिक्की केसा स्वसन सिंह नभाई तिना दी कमाई दा ध्यान रखे खालसा जी साहब बोलो जी पंजा तख्तां सरबत गुरुद्वारां दा ध्यान रखे बोलो जी प्रथम है सरबत खालसा जी की अरदास है जी सरबत खालसा जी को वाहिगुरु वाहिगुरु वाहिगुरु चिता वे चितावन का सदका सर्व सुख है जहां जहां खालसा जी सब तह तह रशिया रियायत दिग ते फतेह बिरद की पाए पंथ की जीत श्री साहब जी साहे खालसा जी के बुर बल बोलो जी सिखा नु सिखी दान केस दान रह दान विवेक दान विसाह दान भरोसा दान दाना सिरदान नाम दान श्री अमृतसर साहब जी के दर्शन इशनान चमकिया झंडे बंगे जुग हो जुग अटल धर्म का जयकार बोलो जी सिखां दा मरने वा मत उची मत पत का रखा आप वाहिगुरु हे अकाल पुरख अपने पंथ दे सदा सहाय दातार जी श्री ननकाणा साहिब ते होर गुरुद्वारियां गुरधामा जिन्हां तो पंथ नूं विछोड़िया गया खुले दर्शन दीदार सेवा संभाल दा दान प्यारे खालसा जी ने बख्शो हेर माणियो के मान नताणियो के तान लुटियां दी ओट सच्चे पिता वाहिगुरु तन तन साहिब श्री गुरु ग्रंथ साहिब महाराज जी उतो एकर जोड़ करूं अरदास दुद्ध भावे ता आने रास महाराज जी आप जी दे चरणा अरदास बेनती महाराज जी आप जी की महान बख्शिश हुई पावन हजूरी अंदर रात्रि दे दीवान सजाए गए सजे हुए दीवाना आरती शब्द कीर्तन चल रही लड़ीवार गुरु शब्द दियां विचारां उपरंत अमृत बाणी दे शब्द कीर्तन होए महाराज जी समुची सेवा निभाउंदे बाणी पढ़दिया कीर्तन करदिया विचारां करदिया आप जी की सेवा संभाल करदिया होईयां बेअंत फुल्लां बख्श देणियां जी अगे वास्ते समत बख्शिश करनी शुद्ध गुरबाणी गायन करन दा बल उदम बख्शिश करना जी बाणी दा पावन संगतां दे हिरदिआं ते वसाउणा आजा संगतां दी हारी दर प्रवान करनी सभना दी तिल फुलपिटावां दर प्रवान करनिया सभना नूं दरों करो नामदान गुरसिखी जीवन बख्शिश करना चढ़दी कला बख्शिश करनी कृपा करनी महाराज जी दुखां कलेशां रोगां दा नाश करना जी सुखां दा प्रकाश करना देशां विदेशां विच रखिया बख्शिश करनी महाराज जी बेअंत संगतां दूर दुराडे बैठे घरां विच लाइव गुरबाणी दे जाप सरवण कर रही हम जाप सरवण करदे आप जी दा धन्नवाद करदिया बेअंत मैं गुरु घर वास्ते गुरु घर के सेवादारा सिंह वास्ते ऑनलाइन भेटा की महाराज जी सारी संगत की हारी दर प्रवान करनी सबना की माया सतली करनी किरत कमाइया बरकत पाया श्रद्धा भावनावान संपूर्ण करनी महाराज जी आप जी के चरणा च अरदास बेनती असाड़ तपंदा तिस लगे हर नहो न जिन्ना पास जग जीवन पुरख त्याग मानस संधि आस महाराज अज हाड़ का महीना आरंभ होया कृपा करनी महाराज जी सारिया संगतां दा खुशियां खेड़िया वाला लेके आना इसे संबंध में अमृत वेले तो लेके हुण तक बेअंत संगतां ने तन मन धन दे नाल सेवावां कीतियां दर दियां हाजरियां भरियां सारिया संगतां दियां हाजरियां सारिया संगतां दियां सेवावां दर ते प्रवान करनियां चढ़िया महीना सारिया दा सुख शांति खुशियां
ਖੇੜਿਆਂ ਵਾਲਾ ਲੈ ਕੇ ਆਉਣਾ ਮਹਾਰਾਜ ਜੀਓ। ਆਪ ਜੀ ਦੇ ਚਰਨਾਂ ਚ ਅਰਦਾਸ ਬੇਨਤੀ ਦਰ ਕਰਦੇ ਸੇਵ ਭਾਈ ਸਾਹਿਬ ਭਾਈ ਓਮਕਾਰ ਸਿੰਘ ਜੀ, ਬੀਬੀ ਇੰਦਰਜੀਤ ਕੌਰ ਜੀ ਡਿੰਪਲ ਸਮੂਹ ਪਰਿਵਾਰ ਵੱਲੋਂ ਆਪਣੀ ਬੇਟੀ ਆਦਿ ਗੁਣ ਕੌਰ ਏਕਸ ਦੇ ਮਹਾਰਾਜ ਜੀ ਜਨਮ ਦਿਨ ਦੀ ਖੁਸ਼ੀ ਵਿਚ ਅੱਜ ਦੇ ਲੰਗਰਾਂ ਦੀ ਸੇਵਾ ਅਤੇ ਪਰਿਵਾਰ ਵੱਲੋਂ ਮਹਾਰਾਜ ਜੀ ਤਨ ਮਨ ਧਨ ਦੇ ਨਾਲ ਸੇਵਾਵਾਂ ਕਰ ਰਹੇ ਨੇ। ਕਿਰਪਾ ਕਰਨੀ ਮਹਾਰਾਜ ਜੀ ਬੇਟੀ ਆਦਿ ਗੁਣ ਕੌਰ ਦੇ ਸਿਰ ਤੇ ਮੇਰ ਪ੍ਰਿਆਤ ਰੱਖਣਾ, ਲੰਬੀ ਆਯੂ ਵਿਦਿਆ ਦੇ ਦਾਨ ਅੰਮ੍ਰਿਤ ਦੀਆਂ ਦਾਤਾਂ ਬਖਸ਼ ਕੇ ਨਿਹਾਲ ਕਰਨਾ, ਦਰੋਂ ਕਰੋ ਨਾਮ ਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਕਿਰਪਾ ਕਰਨੀ ਮਹਾਰਾਜ ਜੀ ਸਾਰੇ ਪਰਿਵਾਰ ਦੇ ਸਿਰ ਤੇ ਮੇਰ ਪ੍ਰਿਆਤ ਰੱਖਣਾ, ਸਾਰੇ ਪਰਿਵਾਰਾਂ ਦੇ ਕਾਰਜ ਮਹਾਰਾਜ ਜੀ ਆਪ ਜੀ ਨੇ ਰਾਸ ਕਰਨੇ, ਪਰਿਵਾਰ ਨੂੰ ਖੁਸ਼ੀਆਂ ਖੇੜੇ ਬਖਸ਼ਿਸ਼ ਕਰਨੇ, ਧੰਨਵਾਦੀ ਬਣਾਉਣਾ ਜੀਓ। ਦਰ ਘਰ ਦੇ ਸੇਵ ਸਰਦਾਰ ਗੁਰਿੰਦਰ ਸਿੰਘ ਜੀ ਗਰੇਵਾਲ ਜਨਮ ਦਿਨ ਦੀ ਖੁਸ਼ੀ ਵਿਚ ਧੰਨਵਾਦ ਕਰਦਿਆਂ ਅਰਦਾਸ ਬੇਨਤੀ ਕਰਦੇ, ਕਿਰਪਾ ਕਰਨੀ ਸੇਵ ਪਰਿਵਾਰਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਪਰਿਵਾਰ ਨੂੰ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ। ਦਰ ਘਰ ਦੇ ਸੇਵਕ ਰਾਵਦੀਪ ਸਿੰਘ ਮਹਾਰਾਜ ਜੀ, ਆਪ ਜੀ ਨੇ ਅਕਾਲ ਕੰਸਟਰਕਸ਼ਨ ਦੀ ਮਹਾਰਾਜ ਜੀ ਕੰਮ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਪਰਿਵਾਰ ਵੱਲੋਂ ਆਪ ਜੀ ਦੇ ਚਰਨਾਂ ਚ ਅਰਦਾਸ ਬੇਨਤੀ ਮਹਾਰਾਜ ਜੀ ਸੇਵਕ ਪਰਿਵਾਰਾਂ ਦੇ ਸਿਰ ਤੇ ਮੇਰ ਪ੍ਰਿਆਤ ਰੱਖਣਾ, ਇਸ ਨਵੇਂ ਕਾਰੋਬਾਰਾਂ ਵਿਚ ਸੇਵਕ ਪਰਿਵਾਰਾਂ ਨੂੰ ਤਰੱਕੀਆਂ ਖੁਸ਼ੀਆਂ ਕਾਮਯਾਬੀਆਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਅੰਗ ਸੰਗੋ ਕੇ ਸਹਾਇਤਾ ਕਰਨੀ। ਪਰਿਵਾਰ ਵੱਲੋਂ ਬੇਨਤ ਮੈਂ ਗੁਰੂ ਘਰ ਵਾਸਤੇ ਅਰਦਾਸ ਭੇਟਾ ਹਾਜ਼ਰ ਕੀਤੀ। ਮਹਾਰਾਜ ਜੀ ਭੇਟਾ ਦਰ ਪ੍ਰਵਾਨ ਕਰਨੀ ਮਹਾਰਾਜ ਰਵਦੀਪ ਸਿੰਘ ਨੂੰ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਦੇਸ਼ਾਂ ਵਿਦੇਸ਼ਾਂ ਵਿਚ ਸਿਰ ਤੇ ਹੱਥ ਰੱਖਣਾ ਜੀਓ। ਦਰ ਘਰ ਦੇ ਸੇਵਕ ਬੇਟਾ ਪ੍ਰਭ ਨੂਰ ਸਿੰਘ, ਬੇਟੀ ਅਰਸ਼ਪ੍ਰੀਤ ਕੌਰ ਮਹਾਰਾਜ ਜੀ ਟੈਸਟ ਦੀ ਸਫਲਤਾ ਵਾਸਤੇ ਮਹਾਰਾਜ ਜੀ ਆਪ ਜੀ ਦੇ ਚਰਨਾਂ ਚ ਅਰਦਾਸ ਬੇਨਤੀ। ਕਿਰਪਾ ਕਰਨੀ ਬੱਚੀ ਨੂੰ ਟੈਸਟ ਵਿਚ ਸਫਲਤਾ ਦੀ ਦਾਤ ਬਖਸ਼ਿਸ਼ ਕਰਨੀ, ਬੇਟਾ ਪ੍ਰਭ ਨੂਰ ਸਿੰਘ ਨੂੰ ਸੋਹਣੀ ਜੋਬਾਂ ਦੀ ਦਾਤਾਂ ਬਖਸ਼ ਕਰਕੇ ਨਿਹਾਲ ਕਰਨਾ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਦਰ ਘਰ ਦੇ ਸੇਵਕ ਬੱਚੀ ਕਵਿਤਾ ਕੌਰ ਦੇ ਜਨਮ ਦਿਨ ਦੀ ਖੁਸ਼ੀ ਵਿਚ ਪਰਿਵਾਰ ਵੱਲੋਂ ਬੇਨਤ ਮੈਂ ਅਰਦਾਸ ਭੇਟ ਕੀਤੀ। ਮਹਾਰਾਜ ਗੁਰੂ ਘਰ ਵਾਸਤੇ ਭੇਟਾ ਕੀਤੀ, ਕਿਰਪਾ ਕਰਨੀ ਬੱਚੀ ਦੇ ਸਿਰ ਤੇ ਮੇਹਰ ਪ੍ਰਾਪਤ ਰੱਖਣਾ, ਲੰਬੀ ਆਯੂ ਵਿਦਿਆ ਦੇ ਦਾਨ ਅੰਮ੍ਰਿਤ ਦੀਆਂ ਦਾਤਾਂ ਬਖਸ਼ ਕੇ ਨਿਹਾਲ ਕਰਨਾ, ਦਰੋਂ ਕਰੋ ਨਾਮ ਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ, ਦੇਹ ਰੁਕਤਾ ਤੰਦਰੁਸਤੀਆਂ ਪ੍ਰਦਾਨ ਕਰਨੀਆਂ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਦਰ ਘਰ ਦੇ ਸੇਵ ਭਾਈ ਸੁਖਵਿੰਦਰ ਸਿੰਘ ਗਿੱਲ, ਸਮੂਹ ਪਰਿਵਾਰ ਦੀ ਸਿਹਤ ਤੰਦਰੁਸਤੀ ਅਤੇ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਕਰਦੇ ਹਨ। ਗੁਰੂ ਘਰ ਵਾਸਤੇ $151 ਮਾਇਆ ਭੇਟਾ ਕਰਦੇ ਹਨ। ਕਿਰਪਾ ਕਰਨੀ ਸੇਵ ਪਰਿਵਾਰਾਂ ਦੀ ਭੇਟਾ ਦਰ ਪ੍ਰਵਾਨ ਕਰਨੀ, ਦੇਹ ਰੁਕਤਾ ਤੰਦਰੁਸਤੀਆਂ ਪ੍ਰਦਾਨ ਕਰਨੀਆਂ ਜੀਓ। ਭਾਈ ਅਭਿਨੰਦਰ ਸਿੰਘ ਮੁੰਦਰਾ, ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦਿਆਂ ਗੁਰੂ ਘਰ ਵਾਸਤੇ $51 ਮਾਇਆ ਭੇਟਾ ਕਰਦੇ ਨੇ। ਕਿਰਪਾ ਕਰਨੀ ਸੇਵ ਪਰਿਵਾਰਾਂ ਦੀ ਭੇਟਾ ਦਰ ਪ੍ਰਵਾਨ ਕਰਨੀ। ਭਾਈ ਹਿੰਮਤ ਸਿੰਘ ਕੰਗ, ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦਿਆਂ ਗੁਰੂ ਘਰ ਵਾਸਤੇ $100 ਮਾਇਆ ਭੇਟਾ ਕਰਦੇ ਹਨ। ਕਿਰਪਾ ਕਰਨੀ ਸੇਵ ਪਰਿਵਾਰਾਂ ਦੀ ਭੇਟਾ ਦਰ ਪ੍ਰਵਾਨ ਕਰਨੀ, ਪਰਿਵਾਰ ਦੀ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ। ਬੀਬੀ ਸੁਖਰਾਜ ਕੌਰ ਮੰਡ ਸੰਗਰਾਂਦ ਤੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦਿਆਂ ਗੁਰੂ ਘਰ ਵਾਸਤੇ $50 ਮਾਇਆ ਭੇਟਾ ਕਰਦੇ ਹਨ। ਕਿਰਪਾ ਕਰਨੀ ਸੇਵ ਪਰਿਵਾਰਾਂ ਦੀ ਭੇਟਾ ਦਰ ਪ੍ਰਵਾਨ ਕਰਨੀ, ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ। ਭਾਈ ਮਹੇਸ਼, ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦਿਆਂ ਗੁਰੂ ਘਰ ਵਾਸਤੇ $25 ਮਾਇਆ ਭੇਟਾ ਕਰਦੇ ਹਨ। ਕਿਰਪਾ ਕਰਨੀ ਸੇਵ ਪਰਿਵਾਰਾਂ ਦੀ ਭੇਟਾ ਦਰ ਪ੍ਰਵਾਨ ਕਰਨੀ, ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ। ਦਰ ਤੇ ਆਈਆਂ ਸਾਰੀਆਂ ਸੰਗਤਾਂ ਦੀਆਂ ਹਾਜ਼ਰੀਆਂ ਸੇਵਾਵਾਂ ਦਰ ਤੇ ਪ੍ਰਵਾਨ ਕਰਨੀਆਂ, ਸਭਨਾਂ ਨੂੰ ਦਰੋਂ ਕਰੋ ਨਾਮ ਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਹਾਲ ਕਰਨਾ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਸਿੱਖ ਪੰਥ ਵਿੱਚ ਏਕਤਾ ਪ੍ਰੇਮ ਭਾਵਨਾ ਦੀ ਦਾਤ ਬਖਸ਼ਿਸ਼ ਕਰਨੀ ਜੀ, ਖਾਲਸਾ ਪੰਥ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ। ਮਹਾਰਾਜ ਜੀ ਇਸ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੋਈ, ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸਾਰੀਆਂ ਸੰਗਤਾਂ ਨੂੰ ਨਿਹਾਲ ਕਰੋ ਜੀ। ਸੇ ਗੁਰਮੁਖ ਪਿਆਰੇ ਮਿਲਣਾ, ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਅਗਿਆ ਪਹੀ ਅਕਾਲ ਕੀ ਤਵੇ ਚਲਾਇਓ, ਸਭ ਸਿੱਖਣ ਕੋ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਹਿਲਾ ਰਾਗ ਗੌੜੀ ਜੀ ਕੀ ਮਹਲਾ ਪਹਿਲਾ। ਇੱਕ ਓਂਕਾਰ ਸਤਿਗੁਰ ਪ੍ਰਸਾਦ, ਜੈ ਕਰ ਕੀਰਤ ਆਖੀਏ ਕਰਤੇ ਕਾ ਹੋਏ ਵਿਚਾਰੋ, ਤਿਤ ਕਰ ਗਾਹੋ ਸੋਹਿਲਾ ਸਿਵਰਿਓ ਸਿਰਜਣਹਾਰੋ। ਤੁਮ ਗਾਹੋ ਮੇਰੇ ਨਿਰਭਉ ਕਾ ਸੋਹਿਲਾ, ਹੋ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ ਰਹਾਓ। ਨਿਤ ਨਿਤ ਜਿਹੜੇ ਸਮਾਰੀਅਨ ਦੇਖੈ ਗਾ ਦੇਵਨਹਾਰ, ਤੇਰੇ ਦਾਨੈ ਕੀਮਤ ਨਾ ਪਵੈ ਤਿਸਦਾ ਤੇ ਕੌਣ ਸੁਮਾਰ। ਸੰਬਤ ਸਾਹ ਲਿਖਿਆ ਮਿਲ ਕਿਰਪਾ ਹੋ ਤੇਲ, ਦਿਓ ਸੱਜਣ ਸਿਸੜੀਆਂ ਜੋ ਹੋਵੈ ਸਾਹਿਬ ਸਿਉ ਮੇਲ। ਘਰ ਘਰ ਉਹ ਪਹੁੰਚਾ ਸਦੜੇ ਨਿਤ ਪਵਨ, ਸਦਨਹਾਰਾ ਸਿਮਰਿਆ ਨਾਨਕ ਸੇ ਦੇਹ ਆਵਨ। ਰਾਗ ਆਸਾ ਮਹਲਾ ਪਹਿਲਾ, ਛੇ ਘਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਏਕੋ ਏਸ ਨੇਕ ਬਾਬਾ। ਜੈ ਕਰ ਕਰਤੇ ਕੀਰਤ ਹੋਏ, ਸੋ ਕਰ ਰਾਖੋ ਡਾਈ ਤੋਏ ਰਹਾਓ। ਵਿਸ਼ਵੇ ਚ ਸਿਆਂ ਘੜੀਆਂ ਪਹਿਰਾਂ, ਤਿੱਤੀ ਵਾਰੀ ਮਾਂ ਹੋਆ ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਤੇ ਸਰਾ ਧਨਾਸਰੀ ਮਹਲਾ ਪਹਿਲਾ। ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ, ਤਾਰਕਾ ਮੰਡਲ ਜਨਕ ਮੋਤੀ। ਧੂਪ ਮਲ ਅਨ ਲੋ ਪਵਨ ਚਵਰੋ ਕਰੇ, ਸਗਲ ਮਨ ਰਾਏ ਫੁਲੰਤ ਜੋਤੀ। ਕੈਸੀ ਆਰਤੀ ਹੋਏ ਪਵਖਣ ਨਾ ਤੇਰੀ ਆਰਤੀ, ਅਨਹਤਾ ਸਬਦ ਵਾਜੰਤ ਭੇਰੀ ਰਹਾਉ। ਸਹਿਸ ਤਾਵੋ ਨੈਨ ਨਨ ਨੈਨ ਹੈ ਤੋਹੇ ਕਹੋ, ਸਹਿਸ ਮੂਰਤ ਨਾਇਕ ਤੋਹੀ। ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ, ਸਹਿਸ ਤਵ ਗੰਧ ਏਵ ਚਲਤ ਮੋਹੀ। ਸਭ ਮੈਂ ਜੋਤ ਜੋਤ ਹੈ ਸੋਏ, ਤਿਸਦੈ ਚਾਨਣ ਸਭ ਮੈਂ ਚਾਨਣ ਹੋਏ। ਗੁਰਸਾਖੀ ਜੋਤ ਪ੍ਰਗਟ ਹੋਏ, ਜੋ ਤਿਸ ਭਾਵੈ ਸੋ ਆਰਤੀ ਹੋਏ। ਹਰ ਚਰਨ ਕਵਲ ਮਕਰੰਦ ਲੋਭਿਤ ਮਨੋਰੰਜਨ ਮੋਹਿਆ ਹੀ ਪਿਆਸਾ। ਕਿਰਪਾ ਜਲ ਦੇਹ ਨਾਨਕ ਸਾਰੰਗ ਕਹੋ, ਹੋਏ ਜਾਤੀ ਤੇਰੇ ਨਾਇ ਵਾਸਾ। ਰਾਗ ਗੌੜੀ ਪੂਰਬੀ ਮਹਲਾ ਚੌਥਾ, ਕਾਮ ਕ੍ਰੋਧ ਨਗਰ ਬੋ ਭਰੇ ਅਮਿਰ ਸਾਧੂ ਖੰਡਲ ਖੰਡਾ ਹੈ। ਪੁਰੋ ਲਿਖਤ ਲਿਖੇ ਗੁਰ ਪਾਇਆ, ਮਨ ਹਰਜੂ ਮੰਡਲ ਮੁੰਡਾ ਹੈ ਕਰ ਸਾਧੂ। ਵੰਜਲੀ ਪਨਵੰਡਾ ਹੈ ਕੱਢਣ ਡਾਓ ਪਨਵੰਡਾ ਹੈ ਰਹਾਓ। ਸਾਖਤ ਹਰ ਸਾਧਨਾ ਜਾਣਿਆ, ਤਿਨੰਤਰ ਹੋਮੈ ਕੰਡਾ ਹੈ। ਜਿਉ ਜਿਉ ਚਲਹਿ ਚਵਹਿ ਦੁਖ ਪਾਵਹਿ, ਜਮਕਾਲ ਸਹਿ ਸਿਰ ਡੰਡਾ ਹੈ। ਹਰ ਜਨ ਹਰ ਹਰ ਨਾਮ ਸਮਾਣੇ, ਦੁਖ ਜਨਮ ਮਰਨ ਭਵ ਖੰਡਾ ਹੈ। ਅਵਿਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਿਮੰਡਾ ਹੈ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡ ਵੱਡਾ ਹੈ। ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖਮੰਡਾ ਹੈ। ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ, ਕਰੋ ਬੇਨੰਤੀ ਸੁਣੋ ਮੇਰੇ ਮੀਤਾ। ਸੰਤ ਟਹਿਲ ਕੀ ਬੇਲਾ, ਇਹਾਂ ਖਾਟ ਚਲੋ ਹੱਲਾ। ਆਗੇ ਬਸੰਤ ਸੁਹੇਲਾ, ਔਧ ਘਟੈ ਦਿਨ ਸੜੈ ਨਾਰੇ, ਮਨ ਗੁਰ ਮਿਲਕਾ ਸਵਾਰੇ ਰਹਾਓ। ਇਹ ਸੰਸਾਰ ਵਿਕਾਰ ਸੰਸੇ ਮਹਿ, ਅਰੇ ਓ ਬ੍ਰਹਮ ਗਿਆਨੀ। ਜਿਸੇ ਜਗਾਏ ਪਿਆਵੈ ਇਹ ਰਸ, ਅਕਤ ਕਥਾ ਤਿਨ ਜਾਨੀ। ਜਾ ਕੋ ਆਏ ਸੋਈ ਵਿਆਹ, ਜੋ ਹਰ ਗੁਰ ਤੇ ਮਨੇ ਬਸੇਰਾ। ਨਿਜ ਘਰ ਮਹਿਲ ਪਾਹੋ ਸੁਖ ਸਹਿਜੀ, ਬਹੁਲ

ਵਾਹਿਗੁਰੂ। ਬੋਲੋ ਜੀ, ਬੋਲਣਾ ਜੀ। ਅਰਦਾਸ ਇੱਕ ਓਅੰਕਾਰ, ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤ ਜੀ ਸਹਾਇ, ਵਾਰ ਸ੍ਰੀ ਭਗਵਤ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰਕ ਹੈ। ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸੇ ਹੋਏ ਸਹਾਇ, ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜੇ ਡਿਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰੈ ਘਰ ਨੌ ਨਿਦਾਵੈ ਧਾਏ, ਸਭ ਥਾਈਂ ਹੋਏ ਸਹਾਇ ਦਸਵੇਂ ਪਾਤਸ਼ਾਹ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈਂ ਹੋਏ ਸਹਾਇ, ਦਸਾਂ ਪਾਤਸ਼ਾਹੀਆਂ ਦੀ ਜੋਤ, ਸ਼ਬਦ ਗੁਰੂ ਹਾਜ਼ਰਾ ਹਜ਼ੂਰ, ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਜੀ ਕਾ ਧਿਆਨ ਤਰਕੇ ਖਾਲਸਾ ਜੀ। ਬੋਲੋ ਜੀ। ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਉਟੀਆਂ ਦੀ ਓਟ, ਗੁਰੂ ਗਰੀਬ ਨਿਵਾਜ, ਧੰਨ ਧੰਨ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ, ਸ਼ਬਦ ਗੁਰੂ ਦਾਤਾ, ਆਪ ਜੀ ਦੇ ਮੁਬਾਰਕ ਦਰ ਤੇ ਅਰਦਾਸ ਬੇਨਤੀ ਹੈ ਸੱਚੇ ਪਾਤਸ਼ਾਹ ਜੀ, ਆਪ ਜੀ ਦੇ ਭਾਣੇ ਅੰਦਰ, ਹੁਕਮ ਅੰਦਰ, ਚਾਰ ਪਹਿਰ ਦਿਨ ਸੁੱਖਾਂ ਦਾ ਬਤੀਤ ਹੋਇਆ। ਮਹਾਰਾਜ ਜੀ ਅੰਮ੍ਰਿਤ ਵੇਲੇ ਤੋਂ ਆਪ ਜੀਆਂ ਨੇ ਤਖਤਾਂ ਤੇ ਪ੍ਰਕਾਸ਼ਵਾਨ ਹੋ ਕੇ ਖੁੱਲੇ ਦਰਸ਼ਨ ਦੀਦਾਰ ਦੇ ਕੇ ਸੰਗਤਾਂ ਨੂੰ ਨਦਰੀ ਨਦਰ ਨਿਹਾਲ ਕੀਤਾ ਹੈ। ਰਾਤ ਦੇ ਦੀਵਾਨਾਂ ਦੀ ਸੰਪੂਰਨਤਾ, ਆਪ ਜੀ ਦੀ ਸੇਵਾ ਸੰਭਾਲ, ਸੋਹਿਲਾ ਸਾਹਿਬ ਜੀ ਦੀ ਬਾਣੀ ਦਾ ਨਾਲ ਜਾਪ ਕੀਤਾ ਗਿਆ। ਸੇਵਾ ਕਰਦਿਆਂ ਬੇਅੰਤ ਫੁੱਲਾਂ ਹੋ ਗਈਆਂ, ਆਪ ਜੀਆਂ ਬਖਸ਼ਣ ਯੋਗ ਹੋ ਮਹਾਰਾਜ ਜੀ। ਬੇਅੰਤ ਸੰਗਤਾਂ ਤਿਲ ਫੁੱਲ ਭੇਟਾਵਾਂ ਲੈ ਕੇ ਤੁਹਾਡੇ ਦਰਬਾਰ ਦੀਆਂ ਘਰ ਦੀਆਂ ਹਾਜ਼ਰੀਆਂ ਭਰ ਰਹੀਆਂ ਨੇ। ਦਾਤਾ ਜੀ ਤੁਸੀਂ ਜਾਣੀ ਜਾਣ ਹੋ, ਸਭ ਦੀਆਂ ਝੋਲੀਆਂ ਖੁਸ਼ੀਆਂ ਨਾਲ ਭਰ ਕੇ ਭੇਜਿਓ। ਸਭ ਦੇ ਘਰਾਂ ਦੇ ਲੋ ਲੰਗਰ ਤਪਦੇ ਰੱਖਿਓ, ਆਪਸੀ ਤਾਲਮੇਲ ਬਣਾ ਕੇ ਰੱਖਿਓ। ਸਤਿਗੁਰੂ ਜੀ ਦਾਸਰਿਆਂ ਦੇ ਪਰਿਵਾਰਾਂ ਨੂੰ, ਬੱਚੀ ਬੱਚਿਆਂ ਨੂੰ, ਸਮੂਹ ਸੰਗਤਾਂ ਦੇ ਪਰਿਵਾਰਾਂ ਨੂੰ, ਬੱਚੀ ਬੱਚਿਆਂ ਨੂੰ ਆਪਣੇ ਲੜ ਲਾ ਕੇ ਰੱਖਿਓ। ਜੋ ਮੰਗੇ ਠਾਕੁਰ ਆਪਣੇ ਤੇ, ਸੋਈ ਸੋਈ ਦੇਵੇ। ਨਾਨਕ ਦਾਸ ਮੁਕਤੇ ਜੋ ਬੋਲੇ, ਇਹਾਂ ਉਹਾਂ ਸੱਚ ਹੋਵੇ। ਸਭ ਦੇ ਬੱਚੀ ਬੱਚਿਆਂ ਨੂੰ ਮਾਤਾ ਪਿਤਾ ਜੀ ਦੇ ਆਗਿਆਕਾਰ ਬਣਾਇਓ। ਮਹਾਰਾਜ ਜੀ ਵਿਦਿਆ ਦੀਆਂ ਦਾਨ, ਬੁਲੰਦੀਆਂ ਛੂ ਸਕਣ ਐਸੀਆਂ ਬਖਸ਼ਿਸ਼ਾਂ ਆਪਣੇ ਦਰ ਘਰ ਤੋਂ ਬਣਾ ਕੇ ਭੇਜਣਾ। ਮਹਾਰਾਜ ਜੀ ਸਭ ਸੰਗਤਾਂ ਦੀ ਹਾਜ਼ਰੀ ਪਰਵਾਨ, ਦੀਵਾਨਾਂ ਦੀ ਸੰਪੂਰਨਤਾ, ਸੇਵਾਦਾਰ ਹਾਜ਼ਰ ਨੇ, ਰਹਿਣ ਆਈਏ ਸੁਖਮਈ ਸ਼ਾਂਤਮਈ ਬਤੀਤ ਕਰਾਇਓ। ਇਸ ਵੇਲੇ ਆਗਿਆ ਬਖਸ਼ਿਸ਼ ਕਰੋ, ਨਿਜ ਸਥਾਨ ਸੱਚਖੰਡ ਪਲੰਗ ਤੇ ਵਿਰਾਜਮਾਨ ਹੋਵੋ ਜੀ। ਅੰਮ੍ਰਿਤ ਵੇਲੇ ਫਿਰ ਦਰਸ਼ਨ ਬਖਸ਼ਿਓ, ਸੁਖ ਹੋਵੇ ਨਾਮ ਚਿਤਾਵੇ, ਨਾਨਕ ਨਾਮ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਕੇ ਪਾਵਨ ਹਜ਼ੂਰੀ ਦੇ ਵਿੱਚ ਅੰਮ੍ਰਿਤ ਵੇਲੇ ਸਤਿਗੁਰੂ ਜੀਆਂ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਜੀ ਸਾਰੇ ਹੀ ਧੰਤਾ ਦੇ ਯੋਗ ਹੋ ਜੋ ਸਤਿਗੁਰੂ ਜੀ ਦੀ ਪਾਵਨ ਹਜ਼ੂਰੀ ਦੇ ਵਿੱਚ ਬੈਠ ਕਰਕੇ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ, ਗੁਰਮੰਤਰ ਦੇ ਜਾਪ ਬਖਸ਼ ਕੀਤੇ। ਸਤਿਗੁਰ ਜੀ ਸਭਨਾਂ ਜੀਆਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਕੇ ਦਰੋਂ ਕੁਰੋਂ ਗੁਰਸਿੱਖੀ ਦੀ ਦਾਤ, ਨਾਮ ਦੀ ਦਾਤ ਬਖਸ਼ਿਸ਼ ਕਰਨ। ਸਤਿਗੁਰ ਜੀ ਨੇ ਆਪਣੇ ਪਾਵਨ ਤਖਤਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਜੋ ਅੱਜ ਦੇ ਹੁਕਮਨਾਮੇ ਸਮੁੱਚੀ ਮਾਨਵਤਾ ਦੇ ਲਈ ਬਖਸ਼ਿਸ਼ ਕੀਤੇ ਨੇ, ਉਹ ਰਾਗ ਟੋਡੀ ਦੇ ਵਿੱਚ ਪੰਜਵੇਂ ਪਾਤਸ਼ਾਹ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆਂ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ। ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਾਵਨ ਅੰਗ 713 ਅਤੇ 714 ਦੇ ਉੱਤੇ ਸੁਭਾਈਮਾਨ ਹੈ। ਸਤਿਗੁਰੂ ਜੀ ਰਹਿਮਤ ਕਰਨ, ਇਹਨਾਂ ਪਾਵਨ ਹੁਕਮਾਂ ਅਨੁਸਾਰ ਸਾਨੂੰ ਜੀਵਨ ਜਾਚ ਬਖਸ਼ਿਸ਼ ਕਰਨ ਤਾਂ ਜੋ ਇਹ ਮਨੁੱਖਾ ਦੇ ਹੀ ਸਫਲ ਹੋ ਸਕੇ। ਸਤਿਗੁਰੂ ਜੀ ਕਿਰਪਾ ਕਰਨ, ਸਭਨਾਂ ਜੀਆਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ। ਹੁਣ ਸਮਾਂ ਹੋਇਆ ਹੈ ਸਭ ਤੋਂ ਪਹਿਲਾਂ ਪਾਵਨ ਬਾਣੀ ਸ੍ਰੀ ਸੁਖਮਣੀ ਸਾਹਿਬ ਜੀ ਦੇ ਸੰਪੂਰਨ ਪਾਠ ਕੀਤੇ ਜਾਣਗੇ, ਉਸ ਤੋਂ ਉਪਰੰਤ ਨਿਤਨੇਮ ਦੀਆਂ ਪੰਜਾਂ ਬਾਣੀਆਂ ਦੇ ਪਾਠ ਹੋਣਗੇ। ਸਤਿਗੁਰੂ ਜੀ ਰਹਿਮਤ ਕਰਨ, ਸ਼ੁੱਧ ਬਾਣੀ ਇਕਾਗਰਤਾ ਸਹਿਤ ਪੜ੍ਹਨ ਦੀ ਦਾਤ ਬਖਸ਼ਿਸ਼ ਕਰਨ ਦੇਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗਉੜੀ ਸੁਖਮਨੀ ਮਹੱਲਾ ਪੰਜਵਾਂ, ਸਲੋਕ ਇੱਕ, ਓਅੰਕਾਰ ਸਤਿਗੁਰ ਪ੍ਰਸਾਦ। ਆਦ ਗੁਰ ਏ ਨਮੈ, ਜੁਗਾਦ ਗੁਰ ਏ ਨਮੈ, ਸਤਿਗੁਰ ਏ ਨਮੈ, ਸ੍ਰੀ ਗੁਰਦੇਵ ਨਮੈ। ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਹਿ ਮਿਟਾਵੋ, ਸਿਮਰੋ ਜਸ ਬਿਸੰਬਰ ਏਕੈ, ਨਾਮ ਜਪਤ ਅਗੰਤ ਅਨੇਕੈ। ਵੇਦ ਪੁਰਾਨ ਸਿਮਰਤ ਸੋਧਾਖਿਅਰ, ਕੀਨੇ ਰਾਮ ਨਾਮ ਏਕ ਆਖਿਅਰ, ਕਿਨਕਾ ਏਕ ਜਿਸ ਜੀ ਬਸਾਵੈ, ਤਾਕੀ ਮਹਿਮਾ ਗਨੀ ਨਾ ਆਵੈ। ਕਾਂਖੀ ਏਕੈ ਦਰਸ ਤੁਹਾਰੋ, ਨਾਨਕ ਉਨ ਸੰਗ ਮੋਹੇ ਉਧਾਰੋ। ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਬਿਸਰਾਮ ਰਹਾਉ। ਪ੍ਰਭ ਕੈ ਸਿਮਰਨ ਗਰਭ ਨਾ ਬਸੈ, ਪ੍ਰਭ ਕੈ ਸਿਮਰਨ ਦੁਖ ਜਮ ਨਸੈ, ਪ੍ਰਭ ਕੈ ਸਿਮਰਨ ਕਾਲ ਪਰ ਹਰੈ, ਪ੍ਰਭ ਕੈ ਸਿਮਰਨ ਦੁਸ਼ਮਣ ਟਰੈ, ਪ੍ਰਭ ਸਿਮਰਤ ਕਛ ਬਿਘਨ ਨਾ ਲਾਗੈ, ਪ੍ਰਭ ਕੈ ਸਿਮਰਨ ਅਨ ਦਿਨ ਜਾਗੈ, ਪ੍ਰਭ ਕੈ ਸਿਮਰਨ ਭਉ ਨਾ ਵਿਆਪੈ, ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ, ਪ੍ਰਭ ਕੈ ਸਿਮਰਨ ਸਾਧ ਕੈ ਸੰਗ, ਸਰਬ ਨਿਧਾਨ ਨਾਨਕ ਹਰ ਰੰਗ। ਪ੍ਰਭ ਕੈ ਸਿਮਰਨ ਰਿਧ ਸਿਧ ਨਉ ਨਿਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ, ਪ੍ਰਭ ਕੈ ਸਿਮਰਨ ਜਪ ਤਪ ਪੂਜਾ, ਪ੍ਰਭ ਕੈ ਸਿਮਰਨ ਬਿਨਸੈ ਦੂਜਾ, ਪ੍ਰਭ ਕੈ ਸਿਮਰਨ ਤੀਰਥ ਇਸਨਾਨੀ, ਪ੍ਰਭ ਕੈ ਸਿਮਰਨ ਦਰਗਾਹ ਮਾਨੀ, ਪ੍ਰਭ ਕੈ ਸਿਮਰਨ ਹੋਏ ਸੋ ਭਲਾ, ਪ੍ਰਭ ਕੈ ਸਿਮਰਨ ਸੋ ਫਲ ਫਲਾ। ਸੇ ਸਿਮਰ ਹੈ ਜਿਨ ਆਪ ਸਿਮਰਾਏ, ਨਾਨਕ ਤਾ ਕੈ ਲਾਗੋ ਪਾਏ। ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕੈ ਸਿਮਰਨ ਉਦਰੇ ਮੂਚਾ, ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁੱਝੈ, ਪ੍ਰਭ ਕੈ ਸਿਮਰਨ ਸਭ ਕਿਛੁ ਸੂਝੈ। ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ, ਪ੍ਰਭ ਕੈ ਸਿਮਰਨ ਪੂਰਨ ਆਸਾ, ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਧ ਮਾਹੀ ਸਮਾਏ। ਪ੍ਰਭ ਜੀ ਬਸੈ ਸਾਧ ਕੀ ਰਸਨਾ।

ਪ੍ਰਾਪਤ ਸੁਆਮੀ ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲਈ ਬਿਸ ਬਿਸ ਵੇ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ੁਰ ਕੀ ਗਤ ਜਾਣੈ ਸੋ ਸਤਿਗੁਰ ਜਿਸ ਹਿਰਦੈ ਹਰ ਨਾਉ ਅਨਕ ਬਾਰ ਗੁਰ ਕੋ ਬਲ ਜਾਉ ਸਰਬ ਨਿਧਾਨ ਜੀ ਕਾ ਦਾਤਾ ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਮੈਂ ਜਨ ਜਨ ਮੈਂ ਪਾਰ ਬ੍ਰਹਮ ਏਕੈ ਆਪ ਨਹੀਂ ਕਛੁ ਭਰਮ ਸਹਿ ਸਿਆਣਪ ਲੈ ਨਾ ਜਾਈਏ ਨਾਨਕ ਐਸਾ ਗੁਰਬਟ ਭਾਗੀ ਪਾਈ ਆਏ ਸਫਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨ ਗਤ ਨਿਰਮਲ ਰੀਤ ਭੇਟਤ ਸੰਗ ਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗਾਹ ਗਵੇ ਸੁਨ ਕਰ ਬਚਨ ਕਰਨ ਆਗਹਨੇ ਮਨ ਸੰਤੋਖ ਆਤਮ ਪਤੀਆਂ ਨੇ ਪੂਰਾ ਗੁਰ ਅਖਿਓ ਜਾ ਕਾ ਮੰਤਰ ਅੰਮ੍ਰਿਤ ਦ੍ਰਿਸ਼ਟ ਪੇਖੇ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵੈ ਤਿਸ ਲਈ ਮਿਲਾਏ ਜੇ ਬਾ ਏਕ ਉਸਤਤ ਅਨੇਕ ਸਤ ਪੁਰਖ ਪੂਰਨ ਬਬੇਕ ਕਾਹੂ ਬੋਲ ਨਾ ਪਹੁਚਤ ਪ੍ਰਾਣੀ ਅਗਮ ਅਗੋਚਰ ਪ੍ਰਭ ਨਿਰਬਾਨੀ ਨਿਰਾਹਾਰ ਨਿਰਵੈਰ ਸੁਖਦਾਈ ਤਾਂ ਕੀ ਕੀਮਤ ਕਿਨੇ ਨਾ ਪਾਈ ਅਨੇਕ ਭਗਤ ਬੰਧਨ ਨਿਤ ਕਰੈ ਚਰਨ ਕਮਲ ਹਿਰਦੈ ਸਿਮਰੈ ਸਤ ਬਲਹਾਰੀ ਸਤ ਗੁਰ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ ਇਹੋ ਹਰ ਰਸ ਪਾਵੈ ਜਨ ਕੋਏ ਅੰਮ੍ਰਿਤ ਪੀਵੈ ਅਮਰਸ ਹੋਏ ਉਸ ਪੁਰਖ ਕਾ ਨਾਹੀਂ ਕਦੇ ਬਿਨਾਸ਼ ਜਾ ਕੇ ਮਨ ਪ੍ਰਗਟੇ ਗੁਣਤਾਸ ਆਠ ਪੈਰ ਹਰ ਕਾ ਨਾਮ ਲੇ ਸੱਚ ਉਪਦੇਸ਼ ਸੇਵਕ ਕਉ ਦੇ ਮੋਹ ਮਾਇਆ ਕੈ ਸੰਗ ਨਾ ਲੇਪ ਮਨ ਮੈਂ ਰੱਖੈ ਹਰ ਹਰ ਏਕ ਅੰਧਕਾਰ ਦੀਪਕ ਪ੍ਰਗਾਸੇ ਨਾਨਕ ਭਰਮ ਮੋਹ ਦੁਖ ਤਹਿਤੇ ਨਾਸੇ ਤਪਤ ਮਾਹੇ ਠਾਂਡ ਵਰਤਾਈ ਆਨੰਦ ਪਹਿਆ ਦੁਖ ਨਾਠੇ ਭਾਈ ਜਨਮ ਮਰਨ ਕੇ ਮਿਟੇ ਦੇਸੇ ਸਾਧੂ ਕੇ ਪੂਰਨ ਉਪਦੇਸੇ ਭਉ ਚੁਕਾ ਨਿਰਭਉ ਹੋਏ ਬਸੇ ਸਗਲ ਬਿਆਤ ਮਨ ਤੇ ਖੈ ਨਸੇ ਜਿਸ ਕਾ ਸਾ ਤਿਨ ਕਿਰਪਾ ਤਾਰੀ ਸਾਧ ਸੰਗ ਜਪ ਨਾਮ ਮੁਰਾਰੀ ਥਿਤ ਪਾਈ ਚੁਕੇ ਭ੍ਰਮ ਗਵਨ ਸੁਨ ਨਾਨਕ ਹਰ ਹਰ ਜਸ ਸਰਵਨ ਨਿਰਗੁਣ ਆਪ ਸਰਗੁਣ ਪੀ ਓਹੀ ਕਲਾ ਧਾਰ ਜਿਨ ਸਗਲੀ ਮੋਹੀ ਆਪਣੇ ਚਰਿਤ ਪ੍ਰਭ ਆਪ ਬਣਾਏ ਆਪਣੀ ਕੀਮਤ ਆਪੇ ਪਾਏ ਹਰ ਬਿਨ ਦੂਜਾ ਨਾਹੀ ਕੋਏ ਸਰਬ ਨਿਰੰਤਰ ਏਕੋ ਸੋਏ ਓਤ ਪੋਤ ਰਵਿਆ ਰੂਪ ਰੰਗ ਭੈ ਪ੍ਰਗਾਸ ਸਾਧ ਕੈ ਸੰਗ ਰਚ ਰਚਨਾ ਆਪਣੀ ਕਲ ਤਹਾਰੀ ਅਨਕ ਬਾਰ ਨਾਨਕ ਬਲਹਾਰੀ ਸਲੋਕ ਸਾਸਨਾ ਚਾਲੈ ਬਿਨ ਭਜਨ ਵਿਖਿਆ ਸਗਲੀ ਸ਼ਾਰ ਹਰ ਹਰ ਨਾਮ ਕਮਾਵਨਾ ਨਾਨਕ ਇਹੋ ਧਨ ਸਾਰ ਅਸ਼ਟਪਦੀ ਸੰਤ ਜਨਾ ਮਿਲ ਕਰੋ ਵਿਚਾਰ ਏਕ ਸਿਮਰ ਨਾਮ ਆਧਾਰ ਅਵਰ ਉਪਾਵ ਸਭ ਮੀਤ ਬਿਸਾਰੋ ਚਰਨ ਕਮਲ ਰਿਧ ਮੈਂ ਉਰ ਤਾਰੋ ਕਰਨ ਕਾਰਨ ਸੋ ਪ੍ਰਭ ਸਮਰਥ ਦ੍ਰਿੜ ਕਰ ਗਹੁ ਨਾਮ ਹਰ ਵਥ ਇਹੋ ਧਨ ਸੰਚੋ ਹੋਵੋ ਭਗਵੰਤ ਸੰਤ ਜਨਾ ਕਾ ਨਿਰਮਲ ਮੰਤ ਏਕ ਆਸ ਰਾਖੋ ਮਨ ਮਾਹੇ ਸਰਬ ਰੋਗ ਨਾਨਕ ਮਿਟ ਜਾਹੇ ਜਿਸ ਧਨ ਕੋ ਚਾਰ ਕੁੰਟ ਉਠ ਧਾਵੈ ਸੋ ਧਨ ਹਰ ਸੇਵਾ ਤੇ ਪਾਵੈ ਜਿਸ ਸੁਖ ਕੋ ਨਿਤ ਬਾਛੈ ਮੀਤ ਸੋ ਸੁਖ ਸਾਧੂ ਸੰਗ ਪਰੀਤ ਜਿਸ ਸੋਭਾ ਕਉ ਕਰੈ ਭਲੀ ਕਰਨੀ ਸਾ ਸੋਭਾ ਭਜ ਹਰ ਕੀ ਸਰਨੀ ਅਨਕੋ ਪਾਵੀ ਰੋਗ ਨ ਜਾਏ ਰੋਗ ਮਿਟੈ ਹਰ ਅਵਖਤ ਲਾਏ ਸਰਬ ਨਿਧਾਨ ਮੈਂ ਹਰ ਨਾਮ ਨਿਧਾਨ ਜਪ ਨਾਨਕ ਦਰਗਹਿ ਪ੍ਰਵਾਨ ਮਨ ਪ੍ਰਭੋ ਦੋ ਹਰ ਕੈ ਨਾਏ ਦਹਿ ਦਿਸ ਧਾਵੇ ਤੇ ਆਵੈ ਠਾਏ ਤਾ ਕੋ ਬਿਘਨ ਲਾਗੈ ਕੋਏ ਜਾ ਕੈ ਹਿਰਦੈ ਬਸੇ ਹਰ ਸੋਏ ਕਾਲ ਤਾਤੀ ਠਾਂਡਾ ਹਰ ਨਾਉ ਸਿਮਰ ਸਿਮਰ ਸਦਾ ਸੁਖ ਪਾਉ ਭਉ ਬਿਨਸੈ ਪੂਰਨ ਹੋਏ ਆਸ ਭਗਤ ਪਾਏ ਆਤਮ ਪ੍ਰਗਾਸ ਤਿਤ ਕਰ ਜਾਏ ਬਸੈ ਬਿਨਾਸੀ ਕਹੁ ਨਾਨਕ ਕਾਟੀ ਜਮ ਫਾਸੀ ਤਤ ਵਿਚਾਰ ਕਹੈ ਜਨ ਸਾਚਾ ਜਨਮ ਮਰੈ ਸੋ ਕਾਚੋ ਕਾਚਾ ਆਵਾ ਗਵਨ ਮਿਟੈ ਪ੍ਰਭ ਸੇਵ ਆਪ ਤਿਆਗ ਸਰਨ ਗੁਰਦੇਵ ਇਉਂ ਰਤਨ ਜਨਮ ਕਾ ਹੋਏ ਉਧਾਰ ਹਰ ਹਰ ਸਿਮਰ ਪ੍ਰਾਣ ਆਧਾਰ ਅਨਕੋ ਪਾਵਨਾ ਛੂਟਣ ਹਾਰੇ ਸਿਮਰਤ ਸਾਸਤ ਬੇਦ ਵਿਚਾਰੇ ਹਰ ਕੀ ਭਗਤ ਕਰੋ ਮਨ ਲਾਏ ਮਨ ਬੰਸ਼ਤ ਨਾਨਕ ਫਲ ਪਾਏ ਸੰਗ ਨ ਚਾਲ ਸੁਤੀ ਰਹਿ ਧਨਾ ਤੂੰ ਕਿਆ ਲਪਟਾਵੈ ਮੂਰਖ ਮਨਾ ਸੁਤ ਮੀਤ ਕੁਟੰਬ ਅਰ ਬਨਤਾ ਇਨ ਤੇ ਕਹੋ ਤੁਮ ਕਵਨ ਸੁਨਾਥਾ ਰਾਜ ਰੰਗ ਮਾਇਆ ਬਿਸਥਾਰ ਇਨ ਤੇ ਕਹੋ ਕਵਨ ਛੁਟਕਾਰ ਅਸ ਹਸਤੀ ਰਥ ਅਸ ਵਾਰੀ ਝੂਠਾ ਡੰਫ ਝੂਠ ਪਾਸ ਸਾਰੀ ਜਿਨ ਦੀਏ ਤਿਸ ਬੁਝੇ ਨਾ ਬੇਗਾਨਾ ਨਾਮ ਬਿਸਾਰ ਨਾਨਕ ਪਛਤਾਨਾ ਗੁਰ ਕੀ ਮਤ ਤੂੰ ਲੇ ਇਆਨੇ ਭਗਤ ਬਿਨਾ ਬਹੁ ਡੁੱਬੇ ਸਿਆਨੇ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ ਚਰਨ ਕਮਲ ਰਾਖੂ ਮਨ ਮਾਹੇ ਜਨਮ ਜਨਮ ਕੇ ਕਿਲ ਬਿਖ ਜਾਹੇ ਆਪ ਜਪ ਹੋ ਅਵਰਾ ਨਾਮ ਜਪਾਵ ਹੋ ਸੁਨਤ ਕਹਿਤ ਰਹਿਤ ਗਤ ਪਾਵ ਹੋ ਸਾਰ ਭੂਤ ਸਤ ਹਰ ਕੋ ਨਾਉ ਸਹਿ ਸੁਭਾਏ ਨਾਨਕ ਗੁਣ ਗਾਓ ਗੁਣ ਗਾਵਤ ਤੇਰੀ ਉਤਰ ਸਮੈਲ।

बिन सजाए होमै बिख फैल। होहे अचिंत बसै सुख नाल, सास ग्रास हर नाम संभाल। शाड़ सियानप सगली मना, साध संग पावै सच तना। हर पूंजी सांच करो व्यवहार, इहां सुख दरगा जयकार। सर्ब निरंतर एको देख, कहो नानक जाकै मस्तक लेख। एको जप एको सलाहे, एक सिमर एको मन आहे। एक सुखे गुण गाओ अनंत, मन तन जप एक भगवंत। एको एक, एक हर आप, पूरन पूर रहो प्रभ व्याप। अनक विस्थार एक ते पहे, एक आराध प्राशत गए। मान तान अंतर एक प्रभ राता गुरप्रसाद। नानक एक जाता सलोक, फेरत फेरत प्रभ आया। परया तौ सरनाए, नानक की प्रभ बेनती अपनी भगती लाए। अष्टपदी जाचक जन जाचै प्रभ दान, कर कृपा देवो हर नाम। साध जना की मंगो धूर, पार ब्रह्म मिर सरदा पूर। सदा सदा प्रभ के गुण गावो, सास सास प्रभ तो मैं त्यावो। चरण कमल सिंह लागे प्रीत, भगत करो प्रभ की नित नीत। एक ओट एको आधार, नानक मंगे नाम प्रभ सार। प्रभ की दृष्ट महा सुख होए, हर रस पावे बिरला कोए। जिन चाख्या से जान त्रिपताने, पूर्ण पुरख नहीं डोलाने। सुपर परे प्रेम रस रंग, उपजे चाऊ साध कै संग। परे सरन आन सब त्याग, अंतर प्रगास आन दिन लिव लाग। बड़भागी जप्या प्रभ सोए, नानक नाम रते सुख होए। सेवक की मनसा पूरी पही, सतगुर ते निर्मल मत लई। जन को प्रभ होयो दयाल, सेवक कीनो सदा निहाल। बंधन काट मुक्त जन भया, जन्म मरण दुख भ्रम गया। ऐश पुनी सरदा सब पूरी, रव रहया साध संग हजूरी। जिसका सा तिन लिया मिलाए, नानक भगती नाम समाए। सो क्यों बिसरै जे काल ना पहने, सो क्यों बिसरै जे किया जाने। सो क्यों बिसरै जिन सब किश दिया, सो क्यों बिसरै जे जीवन जिया। सो क्यों बिसरै जे अगन में राखै, गुरप्रसाद को बिरला लाखै। सो क्यों बिसरै जे बिख ते काढ़ै, जन्म जन्म का टूटा गांडै। गुर पूरै तत इह बुझाया, प्रभ अपना नानक जन त्याया। साजन संत करहु इह काम, आन त्याग जपहु हर नाम। सिमर सिमर सिमर सुख पावहु, आप जपहु अवरा नाम जपावहु। भगत पाहे तरियै संसार, बिन भगती तन हो सीशार। सर्ब कल्याण सुख निध नाम, बूढ़त जात पाए विश्राम। सगल दुख का होवत नास, नानक नाम जपहु गुण तास। उपजी प्रीत प्रेम रस चाओ, मन तन अंतर एही सुआओ। नेत्र हो पेख दर्श सुख होए, मन बिगसै साध चरण धोए। भगत जना के मन तन रंग, बिरला को पावे संग। एक बस्त दीजै कर माया, गुर प्रसाद नाम जप लया। ताकि उपमा कही न जाए, नानक रहया सर्व समाए। प्रभ बखसंद दीन दयाल, भगत वशल सदा कृपाल। अनाथ नाथ गोबिंद गोपाल, सर्ब कटा करत प्रतपाल। आदि पुरख कारण करतार, भगत जना के प्राण आधार। जो जो जपै सो होए पुनीत, भगत पाए लावै मन हीत। हम निर्गुनी आर नीच अजान, नानक तुमरी सरन पुरख भगवान। सर्ब बैकुंठ मुकत मोख पाए, एक निमक हर के गुण गाए। अनक राज भोग बड़े आई, हर के नाम की कथा मन पाई। भाव भोजन का प्रसंगीत, रसना जपती हर हर नीत। भली सो करनी सो बातनवंत, हृदय बसे पूर्ण गुरमंत। साध संग प्रभ देहो निवास, सर्ब सुख नानक प्रगास। सलोक सरगुण निर्गुण निरंकार, सुन समाधि आप। आपन किया नानका आपे ही फिर जाप। अष्टपदी जब आकार एहो काशना, दृष्टिता पाप पुन तब कहते होता। जब तारी आपन सुन समाद, तब बैर विरोध किस संग कमात। जब इसका वर्ण चिन्ह न जापत, तब हरक सोग कहो किसे व्यापत। जब आपन आप आप पार ब्रह्म, तब मुँह कहाँ किस होवत परम। अपन खेल आप व्रती जा, नानक करने हार ना दूजा।
ਜਬ ਹੋਵਤ ਪ੍ਰਭ ਕੇਵਲ ਧਨੀ ਤਬ ਬੰਧ ਮੁਕਤ ਕਹੋ ਕਿਸ ਕਹੁ ਗਨੀ ਜਬ ਏਕੈ ਹਰ ਅਗਮ ਅਪਾਰ ਤਬ ਨਰਕ ਸੁਰਗ ਕਹੁ ਕੌਣ ਅਵਤਾਰ ਜਬ ਨਿਰਗੁਣ ਪ੍ਰਭ ਸਹਿਜ ਸੁਭਾਏ ਤਬ ਸੇਵ ਸਖਤ ਕਹੋ ਕਿਤ ਠਾਏ ਜਬ ਆਪੇ ਆਪ ਆਪਣੀ ਜੋਤ ਧਰੈ ਤਬ ਕਵਨ ਨਿਡਰ ਕਵਨ ਕਤ ਡਰੈ ਆਪਨ ਚਲਿਤ ਆਪ ਕਰਨੇ ਹਾਰ ਨਾਨਕ ਠਾਕੁਰ ਅਗਮ ਅਪਾਰ ਅਬਿਨਾਸੀ ਸੁਖ ਆਪਨ ਆਸਨ ਤਹ ਜਾਨਮ ਮਰਨ ਕਹੋ ਕਹਾ ਬਿਨਾਸਨ ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਤ੍ਰਾਸ ਕਹੋ ਕਿਸ ਹੋਏ ਜਬ ਅਵਗਿਤ ਅਗੋਚਰ ਪ੍ਰਭ ਏਕਾ ਤਬ ਚਿਤ੍ਰਗੁਪਤ ਕੈ ਸਪੂਸ਼ਤ ਲੇਖਾ ਜਬ ਨਾਥ ਨਿਰੰਜਨ ਅਗੋਚਰ ਅਗਾ ਦੇ ਤਬ ਕੌਣ ਛੁਟੇ ਕੌਣ ਬੰਧਨ ਬਾਧੇ ਆਪਨ ਆਪ ਆਪ ਹੀ ਅਚਰਜਾ ਨਾਨਕ ਆਪਨ ਰੂਪ ਆਪ ਹੀ ਉਪਰਜਾ ਜਹ ਨਿਰਮਲ ਪੁਰਖ ਪੁਰਖ ਪਤ ਹੋਤਾ ਤਹ ਬਿਨ ਮੈਲ ਕਹੋ ਕਿਆ ਧੋਤਾ ਜਹ ਨਿਰੰਜਨ ਨਿਰੰਕਾਰ ਨਿਰਬਾਨ ਤਹ ਕੌਣ ਕੌਮਾਨ ਕੌਣ ਅਭਿਮਾਨ ਜੈ ਸਰੂਪ ਕੇਵਲ ਜਗਦੀਸ਼ ਤਹ ਛਲ ਛਿਦਰ ਲਗਤ ਕਹੋ ਕੀਸ ਜਹ ਜੋਤ ਸਰੂਪੀ ਜੋਤ ਸੰਗ ਸਮਾਵੈ ਤਹ ਕਿਸੈ ਭੂਖ ਕਵਨ ਤ੍ਰਿਪਤਾਵੈ ਕਰਨ ਕਰਾਵਨ ਕਰਨੇ ਹਾਰ ਨਾਨਕ ਕਰਤੇ ਕਾ ਨਾਹੀ ਸੁਮਾਰ ਜਬ ਆਪਣੀ ਸੋਭਾ ਆਪਨ ਸੰਗ ਬਨਾਈ ਤਬ ਕਵਨ ਮਾਏ ਬਾਪ ਮਿੱਤਰ ਸੋਤ ਪਾਈ ਜਹ ਸਰਬ ਕਲਾ ਆਪੇ ਪ੍ਰਬੀਨ ਤਹ ਬੇਦਕ ਤੇਬ ਕਹਾ ਕੂਚੀਨ ਜਬ ਆਪਨ ਆਪ ਆਪ ਉਰਤਾ ਰਹਿ ਤਉ ਸਗਨ ਆਪ ਸਗਨ ਕਹਾ ਵਿਚਾਰੈ ਜਹ ਆਪਨ ਊਚ ਆਪਨ ਆਪ ਨੇਰਾ ਤੈ ਕੌਣ ਠਾਕੁਰ ਕੌਣ ਕਹੀਐ ਚੇਰਾ ਬਿਸਮਨ ਬਿਸਮ ਰਹੇ ਬਿਸਮਾਦ ਨਾਨਕ ਆਪਣੀ ਗਤ ਜਾਨੋ ਆਪ ਜਹ ਅਸ਼ਲ ਅਸ਼ੇਦ ਅਭੇਦ ਸਮਾਇਆ ਊਹਾ ਕਿਸੈ ਵਿਆਪਤ ਮਾਇਆ ਆਪਸ ਕੋ ਆਪੇ ਆਦੇਸ਼ ਤੇ ਗੁਣ ਕਾ ਨਾਹੀ ਪ੍ਰਵੇਸ਼ ਜਹ ਏਕੈ ਏਕ ਏਕ ਭਗਵੰਤਾ ਤਹ ਕੌਣ ਅਚਿੰਤ ਕਿਸ ਲਗੈ ਚਿੰਤਾ ਜਹ ਆਪਨ ਆਪ ਆਪ ਪਤੀਆਰਾ ਤਹ ਕੌਣ ਕਥੈ ਕੌਣ ਸੁਣਨੇ ਹਾਰਾ ਬਹੁ ਬੇਅੰਤ ਊਚ ਤੇ ਉੱਚਾ ਨਾਨਕ ਆਪਸ ਕੋ ਆਪੇ ਪਹੁਚਾ ਜਹ ਆਪ ਰਚਿਓ ਪ੍ਰਪੰਚ ਆਕਾਰ ਤੇਹੁ ਗੁਣ ਮੈਂ ਕੀਨੋ ਬਿਸਥਾਰ ਪਾਪ ਪੁੰਨ ਤਹ ਪਈ ਕਹਾਵਤ ਕੋ ਨਰਕ ਕੋ ਸੁਰਗ ਬੰਸ਼ਾਵਤ ਆਲ ਜਾਲ ਮਾਇਆ ਜੰਜਾਲ ਹਉਮੈ ਮੋਹ ਭਰਮ ਪਹਿ ਪਾਰ ਦੁਖ ਸੁਖ ਮਾਨ ਅਪਮਾਨ ਅਨੇਕ ਪ੍ਰਕਾਰ ਕੀ ਉਪਖਿਆਨ ਆਪਨ ਖੇਲ ਆਪ ਕਰ ਦੇਖੈ ਖੇਲ ਸੰਕੋਚੈ ਤਉ ਨਾਨਕ ਏਕੈ ਜਹ ਅਭਗਤ ਭਗਤ ਤਹ ਆਪ ਜਹ ਪਸਰੇ ਪਸਾਰ ਸੰਤ ਪ੍ਰਤਾਪ ਦੁਹੂ ਪਾਖ ਕਾ ਆਪੇ ਧਨੀ ਉਨਕੀ ਸੋਭਾ ਉਨਹੂ ਬਨੀ ਆਪੇ ਕੌਤਕ ਕਰੈ ਆਨੰਦ ਚੋਜ ਆਪੇ ਰਸ ਭੋਗਨ ਨਿਰਯੋਗ ਜਿਸ ਭਾਵੈ ਤਿਸ ਆਪਨ ਨਾ ਇਲਾਵੈ ਜਿਸ ਭਾਵੈ ਤਿਸ ਖੇਲ ਖਿਲਾਵੈ ਬੇਸੁਮਾਰ ਅਥਾ ਅਗੰਤ ਅਤੋਲੈ ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੈ ਸਲੋਕ ਜੀ ਜੰਤ ਕੇ ਠਾਕੁਰਾ ਆਪੇ ਵਰਤਣ ਹਾਰ ਨਾਨਕ ਏਕੋ ਪਸਰਿਆ ਦੂਜਾ ਕਹਿ ਦ੍ਰਿਸ਼ਟਾਰ ਅਸ਼ਟਪਦੀ ਆਪ ਕਥੈ ਆਪ ਸੁਣਨੇ ਹਾਰ ਆਪੇ ਏਕੋ ਆਪ ਬਿਸਥਾਰ ਜਾ ਤਿਸ ਭਾਵੈ ਤਾਂ ਸ੍ਰਿਸ਼ਟ ਉਪਾਏ ਆਪਣੇ ਭਾਣੇ ਲਏ ਸਮਾਏ ਤੁਮ ਤੇ ਭਿੰਨ ਨਹੀਂ ਕਿਛ ਹੋਏ ਆਪਨ ਸੂਤ ਸਭ ਜਗਤ ਪਰੋਏ ਜਾ ਕਉ ਪ੍ਰਭ ਜੀਓ ਆਪ ਬੁਝਾਏ ਸੱਚ ਨਾਮ ਸੋਈ ਜਨ ਪਾਏ ਸੋ ਸਮਦਰਸੀ ਤਤ ਕਾ ਬੇਤਾ ਨਾਨਕ ਸਗਲ ਸ੍ਰਿਸ਼ਟ ਕਾ ਜੇਤਾ ਜੀ ਜੰਤਰ ਸਭ ਤਾਕੈ ਹਾਥ ਦੀਨ ਦਇਆਲ ਅਨਾਥ ਕੋ ਨਾਥ ਜਿਸ ਰਾਖੈ ਤਿਸ ਕੋਈ ਨਾ ਮਾਰੈ ਸੋ ਮੂਆ ਜਿਸ ਮਨੋਂ ਵਿਸਾਰੈ ਤਿਸ ਤਜ ਅਵਰ ਕਹਾਂ ਕੋ ਜਾਏ ਸਭ ਸਿਰ ਏਕ ਨਿਰੰਜਨ ਰਾਏ ਜੀ ਕੀ ਜੁਗਤ ਜਾਕੈ ਸਭ ਹਾਥ ਅੰਤਰ ਬਾਹਰ ਜਾਨਹੁ ਸਾਥ ਗੁਣ ਨਿਧਾਨ ਬੇਅੰਤ ਅਪਾਰ ਨਾਨਕ ਦਾ ਸਦਾ ਬਲਹਾਰ ਪੂਰਨ ਪੂਰ ਰਹੇ ਦਇਆਲ ਸਭ ਉਪਰ ਹੋਵਤ ਕਿਰਪਾਲ ਆਪਣੇ ਕਰਤਬ ਜਾਣੈ ਆਪ ਅੰਤਰ ਜਾਮੀ ਰਹਿਓ ਬਿਆਪ ਪ੍ਰਤ ਪਾਲੈ ਜੀਅਨ ਬਹੁ ਭਾਂਤ ਜੋ ਜੋ ਰਚਿਓ ਸੋ ਤਿਸੈ ਧਿਆਤ ਜਿਸ ਭਾਵੈ ਤਿਸ ਲਏ ਮਿਲਾਏ ਭਗਤ ਕਰੈ ਹਰ ਕੇ ਗੁਣ ਗਾਏ ਮਨ ਅੰਤਰ ਵਿਸ਼ਵਾਸ ਕਰ ਮਾਨਿਆ ਕਰਨ ਹਾਰ ਨਾਨਕ ਇਕ ਜਾਣਿਆ
ਜਨ ਲਾਗਾ ਹਰ ਇੱਕ ਨਾਏ ਤਿਸ ਕੀ ਆਸ ਨ ਬਿਰਥੀ ਜਾਏ ਸੇਵਕ ਹੋ ਸੇਵਾ ਬਨ ਆਈ ਹੁਕਮ ਬੂਝ ਪਰਮ ਪਦ ਪਾਈ ਇਸ ਤੇ ਉਪਰ ਨਹੀਂ ਵਿਚਾਰ ਜਾ ਕੇ ਮਨ ਬਸਿਆ ਨਿਰੰਕਾਰ ਬੰਧਨ ਤੋਰ ਭਏ ਨਿਰਵੈਰ ਆਨ ਦਿਨ ਪੂਜਾ ਹੈ ਗੁਰ ਕੇ ਪੈਰ ਇਹ ਲੋਕ ਸੁਖੀਏ ਪਰ ਲੋਕ ਸੋਹਲੇ ਨਾਨਕ ਹਰ ਪ੍ਰਭ ਆਪੇ ਮੇਲੇ ਸਾਧ ਸੰਗ ਮਿਲ ਕਰਹੋ ਆਨੰਦ ਗੁਣ ਗਾਵਹੁ ਪ੍ਰਭ ਪਰਮਾਨੰਦ ਰਾਮ ਨਾਮ ਤਤ ਕਰੋ ਵਿਚਾਰ ਦੁਰਲਭ ਦੇਕਾ ਕਰਹੋ ਉਧਾਰ ਅੰਮ੍ਰਿਤ ਬਚਨ ਹਰ ਕੇ ਗੁਣ ਗਾਓ ਪ੍ਰਣ ਤਰਨ ਕਾ ਇਹ ਸੁਆਉ ਆਠ ਪਹਿਰ ਪ੍ਰਭ ਭੇਖੂ ਨੇਰਾ ਮਿਟੈ ਅਗਿਆਨ ਬਿਨਸੈ ਅੰਧੇਰਾ ਸੁਨ ਉਪਦੇਸੁ ਹਿਰਦੈ ਬਸਾਵਹੁ ਮਨ ਇੱਛੇ ਨਾਨਕ ਫਲ ਪਾਵਹੁ ਹਾਲਤ ਪਾਲਤ ਦੋਏ ਲਿਹੋ ਸਵਾਰ ਰਾਮ ਨਾਮ ਅੰਤਰ ਉਰਤਾਰ ਪੂਰੇ ਗੁਰ ਕੀ ਪੂਰੀ ਦਿਖਿਆ ਜਿਸ ਮਨ ਬਸੈ ਤਿਸ ਸਾਚ ਪਰੀਖਿਆ ਮਨ ਤਨ ਨਾਮ ਜਪੋ ਲੇ ਬਲਾਏ ਦੁਖ ਦਰਦ ਮਨ ਤੇ ਪਾਉ ਜਾਏ ਸੱਚ ਵਾਪਾਰ ਕਰੋ ਵਾਪਾਰੀ ਦਰਗਹਿ ਨਿਭ ਹੈ ਖੇਪ ਤੁਮਾਰੀ

ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸੋ। ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾ ਲਾਗਾ ਮੀਠਾ ਸਗਲ ਸਮਗਿਰੀ ਏਕਸ ਘਟ ਮਾਹੇ ਅਨਕ ਰੰਗ ਨਾਨਾ ਦ੍ਰਿਸ਼ਟਾ ਹੈ ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਬਿਸਰਾਮ ਸੁਨ ਸਮਾਦ ਅਨਹਤ ਤਹਿਨਾਦ ਕਹਿਣ ਨ ਜਾਈ ਅਚਰਜ ਬਿਸਮਾਦ ਤਿਨ ਦੇਖਿਆ ਜਿਸ ਆਪ ਦਿਖਾਏ ਨਾਨਕ ਤਿਸ ਜਨ ਸੋ ਜੀ ਪਾਏ ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਹਿਆ ਭਗਵੰਤ ਧਰਨ ਮਾਹੇ ਆਕਾਸ ਪਿਆਲ ਸਰਬ ਲੋਕ ਪੂਰਨ ਪ੍ਰਤਪਾਲ ਬਨ ਤਿਨ ਪਰਬਤ ਹੈ ਪਾਰ ਬ੍ਰਹਮ ਜੈਸੀ ਆਗਿਆ ਤੈਸਾ ਕਰਮ ਪੌਣ ਪਾਣੀ ਬੈ ਸੰਤਰ ਮਾਹੇ ਚਾਰ ਕੋਂਟ ਦਹਿ ਦਿਸੇ ਸਮਾਹੇ ਤਿਸ ਤੇ ਭਿੰਨ

ਆਓ ਅਸ਼ਟਪਦੀ ਪੂਰੇ ਗੁਰ ਕਾ ਸੁਣ ਉਪਦੇਸੋ ਪਾਰ ਬ੍ਰਹਮ ਨਿਕਟ ਕਰ ਪੇਖ ਸਾਸ ਸਾਸ ਸਿਮਰਹੁ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ ਆਸ ਅਨਿਤ ਤਿਆ ਗਉ ਤਰੰਗ ਸੰਤ ਜਨਾ ਕੀ ਧੂਰ ਮਨ ਮੰਗ ਆਪ ਛੋੜ ਬੇਨਤੀ ਕਰਹੋ ਸਾਧ ਸੰਗ ਅਗਨ ਸਾਗਰ ਤਰਹੋ ਹਰ ਤਨ ਕੇ ਭਰ ਲਿਹੋ ਭੰਡਾਰ ਨਾਨਕ ਗੁਰ ਪੂਰੇ ਨਮਸਕਾਰ ਖੇਮ ਕੁਸ਼ਲ ਸਹਿਜ ਆਨੰਦ ਸਾਧ ਸੰਗ ਭਜ ਪਰਮਾਨੰਦ ਨਰਕ ਨਿਵਾਰ ਉਧਾਰੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ ਚਿਤ

ਲੱਭਦੇ ਤਤਕਾਲ ਉਧਾਰੈ ਨਿਰਮਲ ਸੋਭਾ ਅੰਮ੍ਰਿਤ ਤਾਕੀ ਬਾਣੀ ਏਕ ਨਾਮ ਮਨ ਮਾਹੇ ਸਮਾਨੀ।

ਸਤਨਾਮ ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ

ਭੀ ਸੱਚ, ਨਾਨਕ ਹੋਸੀ ਭੀ ਸੱਚ, ਸੋਚੈ ਸੋਚ ਨ ਹੋਵਈ, ਜੇ ਸੋਚੀ ਲੱਖ ਵਾਰ, ਚੁਪੈ ਚੁੱਪ ਨ ਹੋਵਈ, ਜੇ ਲਾਏ ਰਹਾਂ ਲਿਵਤਾਰ, ਭੁੱਖਿਆਂ ਭੁੱਖ ਨ ਉਤਰੀ, ਜੇ ਬੰਨਾ ਪੁਰੀਆਂ ਭਾਰ, ਸਹਿਸ ਸਿਆਣਪਾ ਲੱਖ ਹੋਏ ਤਾਂ ਇੱਕ ਨ ਚੱਲੈ ਨਾਲ, ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁੱਟੈ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਹੁਕਮੀ ਹੋਵਨ ਆਕਾਰ, ਹੁਕਮ ਨ ਕਹਿਆ ਜਾਈ, ਹੁਕਮੀ ਹੋਵਨ ਜੀ, ਹੁਕਮ ਮਿਲੈ ਵਡਿਆਈ, ਹੁਕਮੀ ਉੱਤਮ ਨੀਚ, ਹੁਕਮ ਲਿਖ ਦੁੱਖ ਸੁਖ ਪਾਈਐ, ਇੱਕ ਨਾ ਹੁਕਮੀ ਬਖਸੀਸ, ਇੱਕ ਹੁਕਮੀ ਸਦਾ ਪਵਾਈਐ, ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੈ ਜੇ ਬੁੱਝੈ ਤਾਂ ਹਉਮੈ ਕਹਿ ਨਾ ਕੋਏ।

दूर। कथ न कथि न आवै तूट, कथ कथ कथि कोटि कोट कोट, दे दा दे लै दे थक पाहे।

ਕਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀ ਐ ਨਾਲ ਚੱਲੈ ਸਭ ਕੋਏ ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗਲੇ।

ਸੁਣਿਆ ਈਸ਼ਰ ਬ੍ਰਹਮਾ ਇੰਦ, ਸੁਣਿਆ ਮੁਖਸਾਲਾ ਹਨੁਮੰਦ, ਸੁਣਿਆ ਜੋਗ ਜੁਗ ਤਨ ਭੇਦ, ਸੁਣਿਆ ਸਾਸਤ ਸਿਮ੍ਰਿਤ ਵੇਦ, ਨਾਨਕ ਭਗਤਾ ਸੁਧਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਸੁਣਿਆ ਸਤ ਸੰਤੋਖ ਗਿਆਨ, ਸੁਣਿਆ ਅਠਸਠ

ਏ ਨਾਵ ਸਭਨਾ ਲਿਖਿਆ ਬੁੜੀ ਕਲਾਮ ਇਹੋ ਲੇਖਾ ਲਿਖ ਜਾਣੇ ਖੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਲ ਹੋ ਰੂਪ ਕੀਤੀ ਦਾਤ ਜਾਣੇ ਕੌਣ ਕੂਤ ਕੀਤਾ ਪਸਾਓ ਏਕੋ ਖਵਾਓ ਤਿਸਤੇ ਹੋਏ ਲਖ ਦਰੀਆਓ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ

ਸੋ ਘਰ ਕੇ ਹਾਉ, ਜਿਤ ਬਹਿ ਸਰਬ ਸੰਭਾਲੇ, ਵਾਜੇ ਨਾਦ ਅਨੇਕ ਅਸੰਖਾ, ਕੀਤੇ ਵਾਵਣ ਹਾਰੇ, ਕੀਤੇ ਰਾਗ ਪਰੇ ਸਿਉ ਕਹੀਅਨ, ਕੀਤੇ ਗਾਵਣ ਹਾਰੇ, ਗਾਵੈ ਤੁਹਾਨੂੰ ਪੌਣ ਪਾਣੀ ਬੈਸੰਤਰ, ਗਾਵੈ ਰਾਜਾ ਧਰਮ ਦੁਆਰੇ, ਗਾਵੈ ਚਿਤ ਗੁਪਤ ਲਿਖ ਜਾਣ ਹੈ, ਲਿਖ ਲਿਖ ਧਰਮ ਵਿਚਾਰੇ, ਗਾਵੈ ਈਸਰ ਬਰਮਾ ਦੇਵੀ, ਸੋਹਨ ਸਦਾ।

ਵਿਚਾਰੇ, ਗਾਵਣ ਜਤੀ ਸਤੀ ਸੰਤੋਖੀ, ਗਾਵਹਿ ਵੀਰ ਕਰਾਰੇ, ਗਾਵਨ ਪੰਡਿਤ ਪੜ੍ਹਨ ਰਖੀਸਰ, ਜੁਗ ਜੁਗ ਵੇਦਾਂ ਨਾਲੇ, ਗਾਵਹਿ ਮੋਹਣੀਆ ਮਨਮੋਹਨ, ਸੁਰਗਾ ਮਛ ਪਿਆਲੇ, ਗਾਵਣ ਰਤਨੋ ਪਾਏ ਤੇਰੇ, ਅੜਸਠ ਤੀਰਥ ਨਾਲੇ, ਗਾਵਹਿ ਜੋਧ ਮਹਾਬਲ ਸੂਰਾ, ਗਾਵਹਿ ਕਾਣੀ ਚਾਰੇ, ਗਾਵਹਿ ਖੰਡ ਮੰਡਲ ਵਰ ਭੰਡਾ, ਕਰ ਕਰ ਰੱਖੇ ਧਾਰੇ, ਸੇ ਤੁਧ ਨੋ ਗਾਵਹਿ ਜੋ ਤੁਧ ਭਾਵਨ, ਰਤੇ ਤੇਰੇ ਭਗਤ ਰਸਾਲੇ, ਹੋਰ ਕੀਤੇ ਗਾਵਨ ਸੇ ਮੈਂ ਚਿਤਨਾਵਨ, ਨਾਨਕਿਆ ਵਿਚਾਰੇ, ਸੋਈ ਸੋਈ ਸਦਾ ਸਚ ਸਾਹਿਬ, ਸਾਚਾ ਸਾਚੀ ਨਾਈ, ਹੈ ਭੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ, ਰੰਗੀ ਰੰਗੀ ਭਾਤੀ, ਕਰ ਕਰ ਜਿਨਸੀ ਮਾਇਆ ਜਿਨ ਉਪਾਈ, ਕਰ ਕਰ ਵੇਖੈ ਕੀਤਾ ਆਪਣਾ, ਜਿਵ ਤਿਸਤੀ ਵਡਿਆਈ, ਜੋ ਤਿਸ ਭਾਵੈ ਸੋਈ ਕਰਸੀ, ਹੁਕਮ ਨ ਕਰਨਾ ਜਾਈ, ਸੋ ਪਾਤ ਸਾਹੂ ਸਾਹਾ ਪਾਤ ਸਾਹਿਬ, ਨਾਨਕ ਰਹਿਣ ਰਜਾਈ, ਮੁੰਦਾ ਸੰਤੋਖ ਸਰਮ ਪਤ ਝੋਲੀ, ਧਿਆਨ ਕੀ ਕਰਹਿ ਵਿਭੂਤ, ਖਿੰਥਾ ਕਾਲ ਕੁਆਰੀ ਕਾਇਆ, ਜੁਗਤ ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗਜੀਤ, ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਭੁਗਤ ਗਿਆਨ ਦਇਆ ਭੰਡਾਰਨ, ਘਟ ਘਟ ਵਾਜਹਿ ਨਾਦ, ਆਪ ਨਾਥ ਨਾਥੀ ਸਭ ਜਾਕੀ, ਰਿੱਧ ਸਿੱਧ ਅਵਰਾ ਸਾਧ, ਸੰਜੋਗ ਵਿਜੋਗ ਦੁਇ ਕਾਰ ਚਲਾਵਹਿ, ਲਿਖੇ ਆਵਹਿ ਭਾਗ, ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਏਕਾ ਮਾਈ ਜੁਗਤ ਵਿਆਈ, ਕਿਨ ਚੇਲੇ ਪਰਵਾਨ, ਇਕ ਸੰਸਾਰੀ ਇਕ ਭੰਡਾਰੀ, ਇਕ ਲਾਏ ਦੀਵਾਨ, ਜਿਵ ਤਿਸ ਭਾਵੈ ਤਿਵੈ ਚਲਾਵੈ, ਜਿਵ ਹੋਵੈ ਫੁਰਮਾਨ, ਉਹ ਵੇਖੈ ਉਹਨਾਂ ਨਦਰ ਨਾ ਆਵੈ, ਬਹੁਤਾ ਇਹੋ ਵਿਡਾਣ, ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਆਸਨ ਲੋਏ ਲੋਏ ਭੰਡਾਰ, ਜੋ ਕਿਛ ਪਾਇਆ ਸੋ ਏਕਾ ਵਾਰ, ਕਰ ਕਰ ਵੇਖੈ ਸਿਰਜਣਹਾਰ, ਨਾਨਕ ਸੱਚੇ ਕੀ ਸਾਚੀ ਕਾਰ, ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਇਕ ਦੂਜੀ ਬਹੁ ਲਖ ਹੋਏ, ਲਖ ਹੋਵੈ ਲਖ ਵੀਸ, ਲਖ ਲਖ ਗੇੜਾ ਆਖੀ ਹੈ, ਏਕ ਨਾਮ ਜਗਦੀਸ਼, ਏਤ ਰਾਹਿ ਪਤ ਪਵੜੀਆਂ, ਚੜੀਐ ਹੋਏ ਕੀਸ, ਸੁਣ ਗੱਲਾ ਆਕਾਸ਼ ਕੀ ਕੀਟਾ ਆਈ ਰੀਸ, ਨਾਨਕ ਨਦਰੀ ਪਾਈ ਹੈ ਕੂੜੀ ਕੂੜੈ ਠੀਸ, ਆਖਣ ਜੋਰ ਚੁਪੈ ਨਹਿ ਜੋਰ, ਜੋਰ ਨ ਮੰਗਣ ਦੇ ਨ ਜੋਰ, ਜੋਰ ਨ ਜੀਵਨ ਮਰਨ ਨਹਿ ਜੋਰ, ਜੋਰ ਨ ਰਾਜ ਮਾਲ ਮਨ ਸੋਰ, ਜੋਰ ਨ ਸੁਰਤੀ ਗਿਆਨ ਵਿਚਾਰ, ਜੋਰ ਨ ਜੁਗਤੀ ਛੁੱਟੈ ਸੰਸਾਰ, ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨ ਕੋਏ, ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨ ਕੇ ਨਾਮ ਅਨੇਕ ਅਨੰਤ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਸੱਚਾ ਦਰਬਾਰ, ਤਿੱਥੈ ਸੋਹਨ ਪੰਚ ਪਰਵਾਰ, ਨਦਰੀ ਕਰਮ ਪਵੈ ਨਿਸ਼ਾਨ, ਕੱਚ ਪਕਾਈ ਉੱਥੈ ਪਾਏ, ਨਾਨਕ ਗਿਆ ਜਾਪੈ ਜਾਏ, ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਆਖੋ ਕਰਮ, ਕੇਤੇ ਪਵਨ ਪਾਣੀ ਵੈ ਸੰਤਰ, ਕੇਤੇ ਕਾਣ ਮਹੇਸ਼, ਕੇਤੇ ਬਰਮੇ ਘਾੜਤ ਘੜੀ ਹੈ, ਰੂਪ ਰੰਗ ਕੇ ਵੇਸ਼, ਕੇਤੀਆ ਕਰਮ ਭੂਮੀ ਮੇਰ, ਕੇਤੇ ਕੇਤੇ ਧੂਪ ਦੇਸ਼, ਕੇਤੇ ਇੰਦ ਚੰਦ ਸੂਰ, ਕੇਤੇ ਕੇਤੇ ਮੰਡਲ ਦੇਸ਼, ਕੇਤੇ ਸਿੱਧ ਬੁਧਨਾਥ, ਕੇਤੇ ਕੇਤੇ ਦੇਵੀ ਵੇਸ਼, ਕੇਤੇ ਦੇਵ ਦਾਨ ਮੁਨ, ਕੇਤੇ ਕੇਤੇ ਰਤਨ ਸਮੁੰਦ, ਕੇਤੀਆ ਖਾਣੀ, ਕੇਤੀਆ ਬਾਣੀ, ਕੇਤੇ ਪਾਤ ਨਰਿੰਦ, ਕੇਤੀਆ ਸੁਰਤੀ ਸੇਵ, ਕੇਤੇ ਨਾਨਕ ਅੰਤ ਅਨੰਤ, ਗਿਆਨ ਖੰਡ ਮਹਿ ਗਿਆਨ ਪ੍ਰਚੰਡ, ਤਿੱਥੈ ਨਾਦ ਵਿਨੋਦ ਕੋੜ ਅਨੰਦ, ਸਰਮ ਖੰਡ ਕੀ ਬਾਣੀ ਰੂਪ, ਤਿੱਥੈ ਘਾੜਤ ਘੜੀਐ ਬਹੁਤ ਅਨੂਪਤਾ, ਕੀ ਆ ਗੱਲਾ ਕਥੀਆ ਨਾ ਜਾਏ, ਜੀ ਕੋ ਕਹਿ ਪਿਛੈ ਪਛਤਾਏ, ਤਿੱਥੈ ਘੜੀਐ ਸੁਰਤ ਮਤ ਮਨ ਬੁੱਧ, ਤਿੱਥੈ ਘੜੀਐ ਸੁਰਾਂ ਸਿੱਧਾਂ ਕੀ ਸੁਧ, ਕਰਮ ਖੰਡ ਕੀ ਬਾਣੀ ਜੋਰ, ਤਿੱਥੈ ਹੋਰ ਨ ਕੋਈ ਹੋਰ, ਤਿੱਥੈ ਜੋਧ ਮਹਾਬਲ ਸੂਰ, ਤਿਨ ਮਹਿਰਾਮ ਰਹਿਆ ਭਰਪੂਰ, ਤਿੱਥੈ ਸੀਤੋ ਸੀਤਾ ਮਹਿਮਾ ਮਾਹੇ, ਠਾਕੇ ਰੂਪ ਨ ਕਥਨੇ ਜਾਹੇ, ਨਾ ਉਹ ਮਰੇ ਨਾ ਠਾਗੇ ਜਾਏ, ਜਿਨ ਕੈ ਰਾਮ ਵਸੈ ਮਨ ਮਾਰੇ, ਤਿੱਥੈ ਭਗਤ ਵਸੈ ਕੇ ਲੋ, ਕਰਹਿ ਅਨੰਦ ਸੱਚਾ ਮਨ ਸੋਏ, ਸੱਚ ਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ, ਤਿੱਥੈ ਖੰਡ ਮੰਡਲ ਵਰ ਭੰਡ, ਜੇ ਕੋ ਕਥੈ ਤੰਤ ਅਨੰਤ, ਤਿੱਥੈ ਲੋ ਲੋ ਆਕਾਰ, ਜਿਵ ਜਿਵ ਹੁਕਮ ਤਿਵੈ ਤਿਵਕਾਰ, ਵੇਖੈ ਵਿਖਸੈ ਕਰ ਵਿਚਾਰ,
ਨਾਨਕ ਕਥਨਾ ਕਰੜਾ ਸਾਰ, ਜਤ ਪਹਾਰਾ ਧੀਰੇ ਸੁਨਿਆਰ, ਅਹਿਰਣ ਮਤ ਵੇਦ ਹਥਿਆਰ, ਭਉ ਕਲਾਗਨ ਤਪਤਾਉ ਭਾਂਡਾ ਭਉ ਅੰਮ੍ਰਿਤ ਤਿਤ ਢਾਲ, ਘੜੀਐ ਸ਼ਬਦ ਸੱਚੀ ਟਕਸਾਲ, ਜਿਨ ਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ, ਛਪੈ ਚੰਤਵ ਪ੍ਰਸਾਦ, ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹੇ, ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨ ਸਕਤ ਕਿਹੇ, ਅਚਲ ਮੂਰਤ ਅਨੁਭਉ ਪ੍ਰਕਾਸ਼ ਮਿਤੋਜ ਕਹੀਜੈ, ਕੋਟ ਇੰਦ੍ਰ ਇੰਦਰਾਨ ਸਾਹੀ ਸਾਹਾਨ ਗਣੀਜੈ, ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਿਣ ਕਹੈ, ਤਵੈ ਸਰਵ ਨਾਮ ਕਥੈ ਕਵਨ ਕਰਮ ਨਾਮ ਵਰਨਤ ਸੁਮਤ ਭੁਜੰਗ ਪ੍ਰਿਆ ਚੰਦ, ਨਮਸਤੰਗ ਕਾਲੇ ਨਮਸਤੰਗ ਕਿਰਪਾਲੇ, ਨਮਸਤੰਗ ਰੂਪੇ ਨਮਸਤੰਗ ਅਨੂਪੇ, ਨਮਸਤੰਗ ਭੇਖੇ ਨਮਸਤੰਗ ਲੇਖੇ, ਨਮਸਤੰਗ ਕਾਏ ਨਮਸਤੰਗ ਜਾਏ, ਨਮਸਤੰਗ ਅਗੰਜੇ ਨਮਸਤੰਗ ਭੰਜੇ, ਨਮਸਤੰਗ ਅਨਾਮੇ ਨਮਸਤੰਗ ਅਠਾਮੇ, ਨਮਸਤੰਗ ਅਕਰਮੰਗ ਨਮਸਤੰਗ ਅਧਰਮੰਗ, ਨਮਸਤੰਗ ਅਨਾਮੰਗ ਨਮਸਤੰਗ ਅਤਾਮੰਗ, ਨਮਸਤੰਗ ਅਜੀਤੇ ਨਮਸਤੰਗ ਅਪੀਤੇ, ਨਮਸਤੰਗ ਬਾਹੇ ਨਮਸਤੰਗ ਢਾਹੇ, ਨਮਸਤੰਗ ਨੀਲੇ ਨਮਸਤੰਗ ਨਾਦੇ, ਨਮਸਤੰਗ ਛੇਦੇ ਨਮਸਤੰਗ ਗਾਦੇ, ਨਮਸਤੰਗ ਗੰਜੇ ਨਮਸਤੰਗ ਭੰਜੇ, ਨਮਸਤੰਗ ਉਦਾਰੇ ਨਮਸਤੰਗ ਅਪਾਰੇ, ਨਮਸਤੰਗ ਸੁਵੇਕੈ ਨਮਸਤੰਗ ਅਨੇਕੈ, ਨਮਸਤੰਗ ਭੂਤੇ ਨਮਸਤੰਗ ਅਜੂਪੇ, ਨਮਸਤੰਗ ਨਿਰਕਰਮੇ ਨਮਸਤੰਗ ਨਿਰਭਰਮੇ, ਨਮਸਤੰਗ ਨਿਰਦੇਸੇ ਨਮਸਤੰਗ ਨਿਰਭੇਸੇ, ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ, ਨਮਸਤੰਗ ਨਿਰਧਾਤੇ ਨਮਸਤੰਗ ਨਿਰਗਾਤੇ, ਨਮਸਤੰਗ ਨਿਰਦੂਤੇ ਨਮਸਤੰਗ ਅਭੂਤੇ, ਨਮਸਤੰਗ ਲੋਕੇ ਨਮਸਤੰਗ ਅਸੋਕੇ, ਨਮਸਤੰਗ ਨਿਰਤਾਪੇ ਨਮਸਤੰਗ ਤਾਪੇ, ਨਮਸਤੰਗ ਤ੍ਰਿਮਾਨੇ ਨਮਸਤੰਗ ਨਿਧਾਨੇ, ਨਮਸਤੰਗ ਗਾਹੇ ਨਮਸਤੰਗ ਬਾਹੇ, ਨਮਸਤੰਗ ਤ੍ਰਿਵਰਗੇ ਨਮਸਤੰਗ ਸਰਗੇ, ਨਮਸਤੰਗ ਪ੍ਰਭੋਗੇ ਨਮਸਤੰਗ ਸੁਜੋਗੇ, ਨਮਸਤੰਗ ਰੰਗੇ ਨਮਸਤੰਗ ਭੰਗੇ, ਨਮਸਤੰਗ ਗੰਮੇ ਨਮਸਤਰਮੇ, ਨਮਸਤੰਗ ਜਲਾਸਰੇ ਨਮਸਤੰਗ ਨਿਰਾਸਰੇ, ਨਮਸਤੰਗ ਜਾਤੇ ਨਮਸਤੰਗ ਪਾਤੇ, ਨਮਸਤੰਗ ਮਜਬੇ ਨਮਸਤਜੇ, ਅਦੇਸੰਗ ਅਦੇਸੇ ਨਮਸਤੰਗ ਭੇਸੇ, ਨਮਸਤੰਗ ਨਿਰਧਾਮੇ ਨਮਸਤੰਗ ਨਿਰਭਾਮੇ, ਨਮੋ ਸਰਵ ਕਾਲੇ ਨਮੋ ਸਰਵ ਦਿਆਲੇ, ਨਮੋ ਸਰਵ ਰੂਪੇ ਨਮੋ ਸਰਵ ਭੂਪੇ, ਨਮੋ ਸਰਵ ਖਾਪੇ ਨਮੋ ਸਰਵ ਥਾਪੇ, ਨਮੋ ਸਰਵ ਕਾਲੇ ਨਮੋ ਸਰਵ ਪਾਲੇ, ਨਮਸਤਸ ਦੇਵੈ ਨਮਸਤੰਗ ਭੇਵੈ, ਨਮਸਤੰਗ ਜਨਮੇ ਨਮਸਤੰਗ ਸੁਬਨਮੇ, ਨਮੋ ਸਰਵ ਗੌਣੇ ਨਮੋ ਸਰਵ ਭਾਉਣੇ, ਨਮੋ ਸਰਵ ਰੰਗੇ ਨਮੋ ਸਰਵ ਭੰਗੇ, ਨਮੋ ਕਾਲ ਕਾਲੇ ਨਮਸਤਸ ਦਿਆਲੇ, ਨਮਸਤੰਗ ਵਰਣੇ ਨਮਸਤੰਗ ਮਰਣੇ, ਨਮਸਤੰਗ ਜਰਾਰੰਗ ਨਮਸਤੰਗ ਕਰਤਾਰੰਗ, ਨਮੋ ਕਾਲ ਕਾਲੇ ਨਮਸਤਸ ਦਿਆਲੇ, ਨਮਸਤੰਗ ਵਰਣੇ ਨਮਸਤੰਗ ਮਰਣੇ, ਨਮਸਤੰਗ ਜਰਾਰੰਗ ਨਮਸਤੰਗ ਕਰਤਾਰੰਗ, ਨਮੋ ਸਰਵ ਧੰਦੇ ਨਮੋ ਸਤ ਬੰਦੇ, ਨਮਸਤੰਗ ਨਿਰਸਾਕੇ ਨਮਸਤੰਗ ਨਿਰਭਾਕੇ, ਨਮਸਤੰਗ ਰਹੀਮੇ ਨਮਸਤੰਗ ਕਰੀਮੇ, ਨਮਸਤੰਗ ਅਨੰਤੇ ਨਮਸਤੰਗ ਮਹੰਤੇ, ਨਮਸਤਸਤਰਾਗੇ ਨਮਸਤੰਗ ਸੁਹਾਗੇ, ਨਮੋ ਸਰਵ ਸੋਖੰਗ ਨਮੋ ਸਰਵ ਭੋਖੰਗ, ਨਮੋ ਸਰਵ ਕਰਤਾ ਨਮੋ ਸਰਵ ਹਰਤਾ, ਨਮੋ ਜੋਗ ਜੋਗੇ ਨਮੋ ਭੋਗ ਭੋਗੇ, ਨਮੋ ਸਰਵ ਦਿਆਲੇ ਨਮੋ ਸਰਵ ਪਾਲੇ, ਚਾਚਰੀ ਚੰਤਵ ਪ੍ਰਸਾਦ, ਅਰੂਪ ਹੈ ਅਨੂਪ ਹੈ ਅਜੂ ਹੈ ਅਭੂ ਹੈ ਅਲੇਖ ਹੈ ਅਭੇਖ ਹੈ ਅਨਾਮ ਹੈ ਅਕਾਮ ਹੈ ਅਦੇਹ ਹੈ ਅਭੇ ਹੈ ਅਜੀਤ ਹੈ ਅਭੀਤ ਹੈ ਤ੍ਰਿਮਾਨ ਹੈ ਨਿਧਾਨ ਹੈ ਤ੍ਰਿਵਰਗ ਹੈ ਅਸਰਗ ਹੈ ਅਨਿਲ ਹੈ ਅਨਾਦ ਹੈ ਅਜੇ ਹੈ ਅਜਾਦ ਹੈ ਅਜਨਮ ਹੈ ਅਵਰਨ ਹੈ ਅਭੂਤ ਹੈ ਅਭਰਨ ਹੈ ਅਗੰਜ ਹੈ ਅਭੰਜ ਹੈ ਅਚੂਜ ਹੈ ਅਝਾਂਜ ਹੈ ਅਮੀਕ ਹੈ ਰਫੀਕ ਹੈ ਧੰਦ ਹੈ ਅਬੰਧ ਹੈ ਨਿਰਬੂਜ ਹੈ ਅਸੂਜ ਹੈ ਅਕਾਲ ਹੈ ਅਜਾਲ ਹੈ ਅਲਾਹ ਹੈ ਅਜਾ ਹੈ ਅਨੰਤ ਹੈ ਮਹੰਤ ਹੈ ਅਲੀਕ ਹੈ ਨਿਰਸੀਕ ਹੈ ਨਿਰਲੰਬ ਹੈ ਅਸੰਭ ਹੈ ਅਗਮ ਹੈ ਅਜਮ ਹੈ ਅਭੂਤ ਹੈ ਅਛੂਤ ਹੈ ਅਲੋਕ ਹੈ ਅਸੋਕ ਹੈ ਅਕਰਮ ਹੈ ਅਭਰਮ ਹੈ ਅਜੀਤ ਹੈ ਅਭੀਤ ਹੈ ਅਵਾਹ ਹੈ ਅਗਾਹ ਹੈ ਅਮਾਨ ਹੈ ਨਿਧਾਨ ਹੈ ਅਨੇਕ ਹੈ ਫਿਰੇਕ ਹੈ ਭੁਜੰਗ ਪ੍ਰਿਆ ਚੰਦ, ਨਮੋ ਸਰਵ ਮਾਨੇ ਸਮਸਤੀ ਨਿਧਾਨੇ, ਨਮੋ ਦੇਵ ਦੇਵੇ ਅਭੇਖੀ ਅਭੇਵੇ, ਨਮੋ ਕਾਲ ਕਾਲੇ ਨਮੋ ਸਰਵ ਪਾਲੇ, ਨਮੋ ਸਰਵ ਗੌਣੇ ਨਮੋ ਸਰਵ ਭਾਉਣੇ, ਅਨੰਗੀ ਅਨਾਥੇ ਨਿਰਸੰਗੀ ਪਰਮਾਤੇ, ਨਮੋ ਭਾਨ ਭਾਨੇ ਨਮੋ ਮਾਨ ਮਾਨੇ, ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ, ਨਮੋ ਗੀਤ ਗੀਤੇ ਨਮੋ ਤਾਨ ਤਾਨੇ, ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ, ਨਮੋ ਪਾਨ ਪਾਨੇ ਨਮੋ ਬਾਦ ਬਾਦੇ, ਅਨੰਗੀ ਅਨਾਮੇ ਸਮਸਤੀ ਸਰੂਪੇ ਪਰਭੰਗੀ ਪਰਮਾਤੇ ਸਮਸਤੀ ਵਿਭੂਤੇ, ਕਲੰਕੰ ਬਿਨਾ ਨੇ ਕਲੰਕੀ ਸਰੂਪੇ, ਨਮੋ ਰਾਜ ਰਾਜੇ ਸੁਰੰਗ ਪਰਮ ਰੂਪੇ, ਨਮੋ ਜੋਗ ਜੁਗੇ ਸੁਰੰਗ ਪਰਮ ਸਿੱਧੇ, ਨਮੋ ਰਾਜ ਰਾਜੇ ਸੁਰੰਗ ਪਰਮ ਬ੍ਰਿਧੇ, ਨਮੋ ਸ਼ਸਤ੍ਰ ਪਾਣੇ ਨਮੋ ਅਸਤ੍ਰ ਮਾਣੇ, ਨਮੋ ਪਰਮ ਗਿਆਤਾ ਨਮੋ ਲੋਕ ਮਾਤਾ, ਭੇਖੀ ਅਭਰਮੀ ਅਭੋਗੀ ਅਭੁਗਤੇ, ਨਮੋ ਜੋਗ ਜੁਗੇ ਸੁਰੰਗ ਪਰਮ ਜੁਗਤੇ, ਨਮੋ ਨਿਤ ਨਾਰਾਇਣੇ ਕਰੂਰ ਕਰਮੇ, ਨਮੋ ਪ੍ਰੇਤ ਅਪ੍ਰੇ ਦੇਵੇ ਸੁਧਰਮੇ,
नमो रोग हर्ता नमो राग रूपे नमो साह साह नमो कूपे नमो दान दाने नमो मान माने नमो रोग रोगे नमस्तंग स्नान नमो मंत्र मंत्रंग नमो जंत्र जंत्रंग नमो इष्ट इष्टे नमो तंत्र तंत्रंग सदा सचदानंद सर्वं परनासी अनुपे अरूपे समस्तुल निवासी सदा सिद्धदा बुद्धदा वृद्ध करता अदु उर्द अर्दंग अगंग उग हरता परम परम परमेश्वरं प्रोचपालं सदा सर्वदा सिद्धाता दयालं अछिदी अपेदी अनामंग अकामं समस्तो पराजी समस्तस्तामं तेरा जो चाचरी छंद जले हैं तले हैं अपीत हैं अपेय हैं प्रभु हैं अजू हैं अदेश हैं अपेश हैं भुजंग प्रया छंद अगाधे अबाधे अनंदी स्वरूपे नमो सर्वमान्ये समस्ति निदाने नमस्तुं निरनाथे नमस्तुं परमाथे नमस्तुं अगंजे नमस्तुं अपंजे नमस्तुं अकाले नमस्तुं अपाले नमो सर्वदेशे नमो सर्वपेशे नमो राजराजे नमो साजे नमो साहसाहे नमो महामाहे नमो गीत गीते नमो प्रीत प्रीते नमो रोख रोखे नमो शोक शोके नमो सर्वरोगे नमो सर्वभोगे नमो सर्वजीतंग नमो सर्वपीतंग नमो सर्वज्ञानंग नमो परमतानंग नमो सर्वमंत्रंग नमो सर्वजंत्रंग नमो सर्वदृश्यंग नमो सर्वकृष्णंग नमो सर्वरंगे त्रिपंगे अनंगे नमो जीव जीवंग नमो बीज बीजे अकिजे अपिजे समस्तं प्रसीजे कृपालं स्वरूपे कुकर्मं प्रणासी सदा सर्वदा रिद्ध सिद्धंग निवासी चार पट छंद त्व प्रसाद अमृत कर्मे अमृत धर्मे अकल जोगे अचल भोगे अचल राजे अटल साजे अखल कर्मंग अलख कर्मंग सर्वंग दाता सर्वंग ज्ञाता सर्वंग पाने सर्वंग माने सर्वंग प्राणं सर्वंग त्राणं सर्वंग पुगता सर्वंग जुगता सर्वंग देवं सर्वंग पेवं सर्वंग काले सर्वंग पाले रूवाल छंत्व प्रसाद आद रूपन आद मूर्त जौन पुरख अपार सर्व मान त्रिमान देव पेवा दुदार सर्व पालक सर्व कालक सर्व कोपन काल जतर तथर विराज ही अवतूत रूप रसाल नाम ठाम न जात जाकर रूप रंग नरेक आत पुरख उदार मूर्त जौन आदशेक देश और न पेश जाकर रूप रेख न राग जतर तथर दिशा विशा हुए फैलु अनुराग नाम काम हीन पेख ताम हूँ नह जाहि सर्व मान सर्वत्र मान सदय मान ताहि एक मूर्त अनेक दर्शन कीन रूप अनेक खेल खेल अखेल खेल अनंत को फिरेक देव पेव न जानही जेह बेद और कतेब रूप रंग न जात पासु जानी के जेब तात मात न जात जाकर जन मरण बहीन चक्र बकर फिरे चतर चक मानी पुरतीन लोक चौदह की विखय जग जापी जे जाप आदिवनाद मूर्था प्यु सबैजे था परम रूप नीत मूर्त पूर्ण पुरख अपार सर्व विश्वरचियो स्वयं पव गण भंजन हार कालहीन कला संयुक्त अकाल पुरख देश धर्म ताम सुपरम रहत अभूत लख अभेश अंग राग न रंग जा कह जात पात न नाम गर्भ गंजन दुष्ट पंजन मुख दाय काम आप रूप अमीक अनुस्तते पुरख अवतूत गर्भ गंजन सर्व पंजन आद रूप असूत अंग हीन अभंग नात्मिक पुरख अपार सर्व लायक सर्व कायक सर्व को प्रतपार सर्व गंता सर्व हंता सर्व ते अनपेक सर्व शास्त्र न जा नहीं जे रूप रंग रेख परम वेद प्राण जा कह नित भक्त नित कोट सिमृत प्राण शास्त्र ना वही वह चित मद पार छंत्व प्रसाद गुणगन उदार महिमा अपार असन भंग उपमा अनंग।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦਿ,

ਜਤੀ ਜਤ ਧਾਰ ਸਭੈ ਸੁਵਿਚਾਰ ਹਜ਼ਾਰ ਕਦੀਤੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰੱਤੀ ਬਿਨ ਏਕ ਨ ਲੇਖੈ ਸ਼ੁੱਧ ਸਿਪਾਹ ਦੁਰੰਤ ਦੁਬਾਹਾ ਸੋ ਸਾਜਿਸ ਨਾ ਦੁਰਜਾਨ ਦਲੈਂਗੇ ਭਾਰੀ

ਸਾਚਰ ਭੂਤ ਭਵਿੱਖ ਭਵਾਨ ਜਪੈਂਗੇ। ਜੀਵ ਜਿਤੇ ਜਲ ਮੈਂ ਤਲ ਮੈਂ ਪਲ ਹੀ ਪਲ ਮੈਂ ਸਭ ਥਾਪ ਤਪੈਂਗੇ। ਪੁੰਨ ਪ੍ਰਤਾਪਨ ਬਾੜ ਜੈਤ ਧੁਨ ਪਾਪਨ ਕੇ ਬਹੁ ਪੁੰਜ ਖਪੈਂਗੇ। ਸਾਧ ਸਮੂਹ ਪ੍ਰਸੰਨ ਫਿਰੈ ਜਗ ਸਤਰ ਸਭੈ ਅਵਲੋਕ ਚਪੈਂਗੇ। ਮਾਨਵ ਇੰਦਰ ਗਜਿੰਦਰ ਨਿਰਾਧਵ ਜੋ ਤ੍ਰਿਲੋਕੂ ਰਾਜ ਕਰੇਂਗੇ। ਕੋਟਿਸ ਨਾਨਕ ਜਾਤਿਕ ਦਾਨ ਅਨੇਕ ਸੁਅੰਬਰ ਸਾਜ ਬਰੇਂਗੇ। ਬ੍ਰਹਮ ਹੇ ਸਰਬ ਸੰਸਚੀ

ਹੈ ਹਮਾਰਾ ਜਵਨ ਕਾਲ ਸਭ ਜਗਤ ਬਨਾਯੂ ਦੇਵ ਦੈ ਜਚਨ ਪਜਾਯੂ ਆਦੰਤੇ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੀ ਕੋ ਹਮਾਰੀ ਸਕਲ ਪ੍ਰਜਾ ਜਿਨੇ ਆਪ ਸੁਵਾਰੀ ਸਿਵਕਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਲ ਮੂੰਹ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਪੀਰ ਪਛਾਣੈ ਘਟ ਘਟ ਕੀ ਪਟ ਪਟ ਕੀ ਜਾਣੈ ਜਬ ਉਦ ਕਰਕ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇਹ ਅਪਾਰਾ ਜਬ ਆਕਰਕ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਭਕਾਰ ਨਿਰਲੰਬ ਆਦ ਨੀਲ ਨਾਦ ਸੰਭ ਤਾਕਾ ਮੂੜ ਉਚਾਰਤ ਭੇਦਾ ਜਾ ਕੋ ਭੇਵ ਨ ਪਾਵਤ ਬੇਦਾ ਤਾਕੋ ਕਰਪਾਹਨ ਅਨੁਮਾਨਤ ਮਹਾ ਮੂੜ ਕਚ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚੀਨਤ ਨਹਿ ਭੇਵ ਆਪ ਆਪਣੀ ਬੁੱਧ ਹੈ ਜੇਤੀ ਬਰਨਤ ਭਿੰਨ ਭਿੰਨ ਤੁਹੇ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕੇ ਵਿਚ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਗ ਭਇਓ ਰਾਵ ਕਹੀ ਭੂਪਾ ਅੰਡਜੇਰ ਸੇਤ ਜਕੀਨੀ ਉਤ ਭੁਜ ਕਾਨ ਬਾਹੁਰ ਰਚ ਦੀਨੀ ਕਹੂ ਭੂਲ ਰਾਜਾ ਹਵੈ ਬੈਠਾ ਕਹੂੰ ਸਿਮਟ ਭਇਓ ਸੰਕਰ ਕੈਠਾ ਸਿਗਰੀ ਸ੍ਰੇਠ ਦਿਖਾਏ ਅਚੰਭ ਭਵ ਆਦਿ ਜੁਗਾਦ ਸਰੂਪ ਸੋਯਮ ਭਵ ਅਬਰੱਛਾ ਮੇਰੀ ਤੁਮ ਕਰੂ ਸਿੱਖੋ ਵਾਰ ਸਿੱਖ ਸੰਗਰੂ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸ ਤੁਜ ਤਵ ਸਰਨੀ ਪਰੇ ਤਿਨਕੇ ਦੁਸ਼ਟ ਦੁਖਤ ਹਵੈ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਤਿਆ ਹੈ ਤਾਕੇ ਕਾਲ ਨਿਕਟ ਨਹਿ ਹੈ ਰੱਛਾ ਹੋਏ ਤਾਹੀ ਸਭ ਕਾਲਾ ਦੁਸ਼ਟ ਅਰਿਸ਼ਟ ਟਰੈ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹਿ ਨਿਹਰਿਹੁ ਤਾਕੇ ਤਾਪ ਤਨਕ ਮੈਂ ਹਰਿਹੁ ਰਿੱਧ ਸਿੱਧ ਘਰਮੋ ਸਭ ਹੋਈ ਦੁਸ਼ਟ ਛਾ ਛਵ ਸਕੈ ਨ ਕੋਈ ਏਕ ਬਾਰ ਜਿਨ ਤੁਮੈਂ ਸੁਭਾਰਾ ਕਾਲ ਫਾਸ ਕੇ ਤਾਹੇ ਉਬਾਰਾ ਜਿਨ ਨਰ ਨਾਮ ਤਿਹਾਰੋ ਕਹਾ ਦਾਰਿਦ ਦੁਸ਼ਟ ਦੁਖ ਤੇ ਰਹਾ ਖੜਗ ਕੇਤ ਮੈਂ ਸਰਨ ਤਿਹਾਰੀ ਆਪ ਹਾਥ ਦੈ ਲਿਹੁ ਉਬਾਰੀ ਸਰਬ ਠੌਰ ਮੋਹੁ ਸਹਾਈ ਦੁਸ਼ਟ ਦੁਖ ਤੇ ਲਿਹੁ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭਰਾਤਾ ਕਿਲ ਭਿਕ ਸਕਲ ਦੇਹ ਕੋ ਹਰਤਾ ਦੁਸ਼ਟ ਦੁਖਿਨ ਕੋ ਛੈ ਕਰਤਾ ਸ੍ਰੀ ਅਸਤੋ ਜਪ ਭੈ ਦਿਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਂਛਤ ਫਲ ਪਾਵੈ ਸੋਈ ਦੁਖ ਨ ਤਿਸੈ ਬਿਆਪਤ ਕੋਈ ਅੜਿਲ ਸੁਨੈ ਗੁੰਗ ਜੋ ਆਹੇ ਸੁਰਸ ਨਾ ਪਾਵਈ ਸੁਨੈ ਮੂੜ ਚਿਤ ਲਾਏ ਚਤੁਰਤਾ ਆਵਈ ਦੁਖ ਦਰਦ ਭਉ ਨਿਕਟ ਨ ਤਿਨ ਨਰ ਕੇ ਰਹਿ ਹੋ ਜੋ ਯਾਕੀਏ ਇਕ ਵਾਰ ਚੌਪਈ ਕੋ ਕਹਿ ਚੌਪਈ ਸੰਬਤ ਸਤਰੈ ਸਹਿਸਪਨੀ ਜੈ ਅਰਧ ਸਹਿਸਪੁਨ ਤੀਨ ਕਹੀ ਜੈ ਪਾਦਰ ਸੁਧੀ ਅਸ਼ਟਮੀ ਰਵਾਰਾ ਤੀਰ ਸਤਦ੍ਰਵ ਗ੍ਰੰਥ ਸੁਧਾਰਾ ਸੁਵਈਆ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੂਆਂ ਕਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿ ਮਤੇਕ ਨ ਮਾਨਿਓ ਸਿਮ੍ਰਿਤ ਸ਼ਾਸਤਰ ਵੇਦ ਸਭੈ ਬਹੁ ਭੇਦ ਕਹਿ ਅਮੇਕ ਨ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨ ਕਹਿਓ ਸਭ ਤੁਹੇ ਬਖਾਨਿਓ ਦੋਹਰਾ ਸਗਲ ਦੁਆਰ ਕੋ ਛਾਡ ਕੈ ਗਹਿਓ ਤੁਹਾਰੂ ਦੁਆਰ ਬਾਹੀ ਗਹੇ ਕੀ ਲਾਜੇ ਅਸ ਗੋਬਿੰਦ ਦਾਸ ਤੁਹਾਰ ਸਗਲ ਦੁਆਰ ਕੋ ਛਾਡ ਕੈ ਕਹਿਓ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ। ਆਨੰਦ ਇੱਕੋ ਅੰਕਾਰ, ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾ ਪਾਇਆ ਸਹਿਜ ਸੇਤੀ। ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣੇ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ।

ਕਥਾ ਵੇਖੈ ਸਭ ਤੂੰ ਹੈ ਜਿਨ ਜਗ ਤੂੰ ਪਾਇਆ। ਕਹਿ ਨਾਨਕ ਤੂੰ ਸਦਾ ਅਗੰਮ ਹੈ ਤਿਰੰਤ ਨ ਪਾਇਆ। ਸੁਰ ਨਰ ਮੁੰਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ। ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ। ਜੀ ਜਨ ਸਭ ਤੁਧ ਉਪਾਇਕ ਵੇਖ ਪਰਸਨ ਆਇਆ। ਲਭ ਲੋਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ। ਕਹਿ ਨਾਨਕ ਜਿਸਨੂੰ ਵਾਪ ਟੁੱਟਾ ਤਿਨ ਅੰਮ੍ਰਿਤ ਗੁਰ ਤੇ ਪਾਇਆ। ਭਗਤਾ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾ ਕੇਰੀ ਬਿਖ ਮਾਰਗ ਚੱਲਣਾ। ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ। ਖੰਨੇ ਹੋ ਤਿੱਖੀ ਵਾਲ ਹੋ ਨਿੱਕੀ ਏਤ ਮਾਰਗ ਜਾਣਾ। ਗੁਰ ਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸੁਮਾਣੀ। ਕਹਿ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ ਜਿਉਂ ਤੂੰ ਚਲਾਹੀ ਤਿਵ ਚੱਲੈ।

ਅਕਾਲ ਪੁਰਖ ਆਪਣੇ ਪੰਥ ਦੇ ਸਹਾਈ ਦਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀ ਦਾਤ, ਸੇਵਾ ਸੰਭਾਲ ਦਾ ਦਾਨ, ਖਾਲਸਾ ਜੀ

ਅਦਭੁਤ ਬਾਣੀ ਪੜ੍ਹਦਿਆਂ ਆਪ ਜੀ ਕੇ ਦਸ ਰਿਆਂ ਪਾਸੋਂ ਹੋਈਆਂ ਬੇਅੰਤ ਭੁੱਲਾਂ ਆਪ ਜੀ ਨੇ ਮੁਆਫ ਕਰ ਦੇਣੀਆਂ। ਅੱਗੇ ਤੋਂ ਸਾਵਧਾਨਤਾ ਬਖਸ਼ਿਸ਼ ਕਰਨੀ, ਰਹਿਮਤ ਕਰਨੀ, ਬਾਣੀ ਸੁਧ ਅਤੇ ਸਪਸ਼ਟ ਪੜ੍ਹਨ ਸੁਣਨ ਵਿਚਾਰਨ ਦੀ ਦਾਤ ਬਖਸ਼ਿਸ਼ ਕਰਕੇ ਨਿਵਾਜਣਾ। ਸਤਿਗੁਰੂ ਜੀ ਅੰਮ੍ਰਿਤ ਵੇਲੇ ਬੇਅੰਤ ਸੰਗਤਾਂ ਨੇ ਆਪ ਜੀ ਕੇ ਦਰ ਘਰ ਦੀਆਂ ਹਾਜ਼ਰੀਆਂ ਭਰੀਆਂ, ਤਿਲ ਫੁੱਲ ਭੇਟਾਵਾਂ ਮਾਇਆ ਆਪ ਜੀ ਕੇ ਚਰਨਾਂ ਵਿੱਚ ਭੇਟਾ ਕੀਤੀ। ਰਹਿਮਤ ਕਰਨੀ ਸਮੂਹ ਸੰਗਤ ਦਾ ਚੱਲਿਆ, ਕਦਮ ਦਰ ਕਦਮ ਲੇਖੇ ਵਿੱਚ ਲਾਉਣਾ, ਭੇਟਾਵਾਂ ਦਰ ਪ੍ਰਵਾਨ ਕਰਨੀਆਂ, ਸਭਨਾਂ ਨੂੰ ਦਰੋਂ ਘਰੋਂ ਨਾਮਦਾਨ, ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਣਾ, ਘਰਾਂ ਵਿੱਚ ਸੁੱਖ ਵਰਤਾਉਣੀ, ਪਰਿਵਾਰਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਬੱਚਿਆਂ ਨੂੰ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ, ਵਿਦਿਆ ਦੀ ਦਾਤ, ਗੁਰਸਿੱਖੀ ਦੀ ਦਾਤ, ਦੇਸ਼ ਕੌਮ ਦਾ ਪਿਆਰ ਬਖਸ਼ਿਸ਼ ਕਰਨਾ, ਰਹਿਮਤਾਂ ਕਰਨੀਆਂ। ਬੇਅੰਤ ਸੰਗਤਾਂ ਨੇ ਮੀਡੀਏ ਦੇ ਮਾਧਿਅਮ ਰਾਹੀਂ ਹਾਜ਼ਰੀਆਂ ਭਰੀਆਂ, ਸੇਵਾਵਾਂ ਭੇਜੀਆਂ, ਤਨ ਮਨ ਧਨ ਦੇ ਨਾਲ ਕੀਤੀਆਂ ਸੇਵਾਵਾਂ ਥਾਂ ਪਾਉਣੀਆਂ, ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਣਾ। ਸਤਿਗੁਰੂ ਜੀ ਆਪਣੇ ਟਹਿਲੀਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾ ਕਰਕੇ ਸ਼ਰਧਾ ਭਾਵਨਾ ਸਹਿ ਦਰ ਘਰ ਦੀ ਸੇਵਾ ਦੇ ਯੋਗ ਕਰ ਲੈਣਾ। ਗਰੀਬ ਨਿਵਾਜ ਬੇਅੰਤ ਸੰਗਤਾਂ ਵੱਲੋਂ ਬੇਅੰਤ ਮਾਇਆ ਅਰਦਾਸਾਂ ਭੇਟਾਂ ਆਈਆਂ, ਆਪ ਜੀ ਨੇ ਖਜ਼ਾਨੇ ਭਰਪੂਰ ਕਰਨੇ, ਦਰੋਂ ਘਰੋਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਿਵਾਜਣਾ। ਸਤਿਗੁਰੂ ਜੀ ਉਹ ਦੀਵਾਨਾਂ ਦੀ ਸੰਪੂਰਨਤਾ ਨੂੰ ਮੁੱਖ ਰੱਖਦੇ ਆਪ ਜੀ ਕੇ ਹਜ਼ੂਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ, ਜੋ ਜੀ ਸਕੇ ਆਪ ਜੀ ਕਾ ਪਾਵਨ ਪਵਿੱਤਰ ਨਾਮ ਸਤਨਾਮ ਵਾਹਿਗੁਰੂ ਵਾਹਿਗੁਰੂ ਜਪੇ ਕਿਰਪਾ ਕਰੋ। ਦਰ ਆਈ ਸੰਗਤ ਨੂੰ ਨਿਵਾਜਦੇ ਹੋਏ ਪਾਵਨ ਪਵਿੱਤਰ ਮੁੱਖ ਵਾਕ ਬਖਸ਼ਿਸ਼ ਕਰੋ ਜੀ, ਹੁਕਮ ਤੇ ਚੱਲਣ ਦੀ ਸਮਰੱਥਾ ਬਖਸ਼ਿਸ਼ ਕਰੋ, ਅਗਲੇ ਦੀਵਾਨ ਸਜਾਉਣ ਦੀ ਆਗਿਆ ਹੋਵੇ, ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਟੋਡੀ ਮਹੱਲਾ ਪੰਜਵਾਂ। ਰਸਨਾ ਗੁਣ ਗੋਪਾਲ ਨਿਧ ਗਾਇਨ, ਸ਼ਾਂਤ ਸਹਿਜ ਰਹੱਸ ਮਨ ਉਪਜਿਓ, ਸਗਲੇ ਦੁੱਖ ਪਲਾਇਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਗੁਰੂ ਕਿਰਪਾ ਸਦਕਾ ਨਿਤਾਂ ਪ੍ਰਤੀ ਅੰਮ੍ਰਿਤ ਵੇਲੇ ਗੁਰੂ ਚਰਨਾਂ ਦੀ, ਗੁਰੂ ਦਰਬਾਰ ਦੀ ਹਾਜ਼ਰੀ ਭਰ ਕੇ ਸਤਿਗੁਰੂ ਜੀ ਦੇ ਦਰ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹੋ। ਸੋ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ ਪਾਵਨ ਦੀਵਾਨਾਂ ਦੀ ਸੰਪੰਨਤਾ ਤੇ ਅੱਜ ਦੇ ਇਲਾਹੀ ਦਰਗਾਹੀ ਸ੍ਰੀ ਮੁਖਵਾਕ ਬਖਸ਼ਿਸ਼ ਕੀਤੇ ਹਨ। ਜੋ ਟੋਡੀ ਰਾਗ ਅੰਦਰ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਦਾ ਤਾਰ ਜੀ ਦੀ ਅੰਮ੍ਰਿਤ ਰਸਨਾ ਤੋਂ ਉਚਾਰਨ ਕੀਤੇ ਗਏ ਸਤਿਗੁਰਾਂ ਦੇ ਪਾਵਨ ਅੰਗ 713 ਤੇ 14 ਉੱਪਰ ਸੁਭਾਇਮਾਨ ਹਨ। ਗੁਰਦੇਵ ਜੀ ਨੇ ਰਹਿਮਤ ਕੀਤੀ ਹੈ ਕਿ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਦਾ ਨਾਮ, ਜੋ ਸੁੱਖ ਦੇਣ ਵਾਲਾ, ਬਿਸਮਾਤ ਦੇਣ ਵਾਲਾ, ਰਸ ਦੇਣ ਵਾਲਾ ਹੈ, ਹੈ ਭਾਈ ਜਿਸ ਨੇ ਵੀ ਆਪਣੀ ਸਰਸਨਾ ਤੋਂ ਉਸ ਗੁਣ ਨਿਧਾਨ, ਕਿਰਪਾਲੂ, ਦਿਆਲੂ ਵਾਹਿਗੁਰੂ ਦੇ ਗੁਣ ਗਾਏ ਨੇ, ਉਸ ਨੂੰ ਸਦਾ ਹੀ ਅਵਿਨਾਸੀ ਖੇਮ ਭਾਵ ਸਦੀਵੀ ਖੇੜਾ, ਸਦੀਵੀ ਆਨੰਦ ਪ੍ਰਾਪਤ ਹੁੰਦਾ ਹੈ। ਜੋ ਵੀ ਪ੍ਰਾਣੀ ਦੁੱਖਾਂ ਤੋਂ, ਭਰਮਾਂ ਤੋਂ, ਸੰਸਿਆਂ ਤੋਂ ਛੁਟਕਾਰਾ ਪਾਉਣਾ ਚਾਹੁੰਦਾ ਹੈ, ਉਹ ਸਦਾ ਸਿਮਰਨ ਨਾਰਾਇਣ, ਸਦਾ ਹੀ ਆਪਣੀ ਰਸਨਾ ਤੋਂ, ਆਪਣੇ ਹਿਰਦੇ ਤੋਂ ਨਾਰਾਇਣ ਦਾ ਭਾਵ, ਪਰਮੇਸ਼ਵਰ ਦਾ, ਅਕਾਲ ਪੁਰਖ ਵਾਹਿਗੁਰੂ ਦਾ ਚਿੰਤਨ ਕਰਦਾ ਰਹੇ, ਉਸ ਨੂੰ ਆਰਾਧਦਾ ਰਹੇ। ਪਰਮੇਸ਼ਵਰ ਨਾਲ ਜਿਸ ਦੀ ਪ੍ਰੀਤੀ ਪੈ ਜਾਏ, ਉਹਦੇ ਅੰਦਰ ਦੇ ਭੈ, ਭਰਮ, ਡਰ, ਸੰਸੇ ਸਭ ਮੁੱਕ ਜਾਂਦੇ ਹਨ। ਇਹੀ ਗੁਰਦੇਵ ਪਿਤਾ ਮਹਾਰਾਜ ਜੀ ਨੇ ਅੱਜ ਦੇ ਪਾਵਨ ਪਵਿੱਤਰ ਸ਼ਬਦ ਅੰਦਰ ਕਿਰਪਾ ਕੀਤੀ ਹੈ। ਗੁਰੂ ਬਖਸ਼ਿਸ਼ ਕਰੇ, ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਿਵਾਜਨ ਜੀ। ਆਓ ਹੁਣ ਆਸਾ ਕੀ ਵਾਰ ਦੇ ਕੀਰਤਨ ਦਾ ਸਮਾਂ ਹੋਇਆ ਹੈ। ਭਾਈ ਸਾਹਿਬ ਭਾਈ ਲਾਖਣ ਸਿੰਘ ਜੀ ਅਤੇ ਉਹਨਾਂ ਦਾ ਜਥਾ ਆਪ ਜੀ ਨੂੰ ਗੁਰਬਾਣੀ ਕੀਰਤਨ ਨਾਲ ਜੋੜੇਗਾ। ਪਿਆਰ ਸਤਿ ਸਰਵਣ ਕਰੀਏ, ਭੁੱਲਾਂ ਚੁੱਕਾਂ ਦੀ ਖਿਮਾ, ਸਮੂਹ ਸੰਗਤ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਤਾਨੰਦਰ ਸਤਿਗੁਰ ਪਾਤ ਜੀ ਅਮਰਤ ਜਨ ਭਰਮਿਆ ਤਾਂ ਸਤਿਗੁਰ ਸੁਖ ਸੁਣਾਇਆ ਸਤਿਗੁਰੂ ਜੀ ਉੜਦਾਤਾ ਕੋ ਨਹੀਂ ਸਭ ਸੁਣੇ ਲੋਕ ਸਭਾ ਆਇਆ।

ਬਾਅਦ ਉੱਪਰ ਆ ਬੈਠੇ ਕੁੜੀਆਂ ਮੱਤ ਟੈ ਵੀ ਮੱਤ ਟੈ ਇਹੋ ਅੰਨ ਸਾਡਾ ਫਿੱਟੈ ਤਨ ਫਿੱਟੈ ਫੇੜ ਕਰੇ ਨੂੰ ਮਨ ਜੁੱਟੇ ਚੁੱਲੀ ਪਰੇ ਉਹ ਨਾਨਕ ਸਤਿਆਈ।

ਦੂਜਿਓ ਇਸਦਾ ਥਾਉ ਨਾ ਥਿਓ ਮਹੱਲਾ ਦੂਜਾ ਹੋਈ ਆਣਾ ਕਰੇ ਕੰਮ ਆਣ ਨਸ ਕੇ ਰਾਸ ਜੇ ਕਦ ਚੰਗੀ ਕਰੇ ਦੂਜੀ ਪੀੜ ਰਾਸ।

ਕੋਟਾਨਕੋਟ ਧੰਨਵਾਦ ਹੈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ, ਜਿਨ੍ਹਾਂ ਨੇ ਅਪਾਰ ਰਹਿਮਤ ਬਖਸ਼ਿਸ਼ ਤਰਸ ਕੀਤਾ ਹੈ, ਅੰਮ੍ਰਿਤ ਵੇਲੇ ਦੀ ਦਾਤ ਚੋਲੀ ਚ ਪਾਈ ਹੈ। ਵਡਭਾਗੇ ਹਾਂ, ਸਤਿਗੁਰੂ ਜੀ ਕਿਰਪਾ ਕਰਨ ਨਦਰ ਇਨਾਇਤ ਬਖਸ਼ਿਸ਼ ਕਰਦੇ ਹਨ। ਹਰ ਰੋਜ਼ ਨੇਤਾ ਪ੍ਰਤੀ ਮਾਲਕ ਦੇ ਚਰਨਾਂ ਦਾ ਪਿਆਰ, ਮਾਲਕ ਦੀ ਗੋਦ ਮਿਲਦੀ ਰਹੇ, ਜਿਹਦੇ ਕਰਕੇ ਇਹ ਮਿਲਿਆ ਹੋਇਆ ਮਨੁੱਖਾ ਜਾਵਾਂ ਸਾਡਾ ਸਫਲਾ ਹੋ ਸਕੇ। ਸੋ ਹੁਣ ਆਪ ਜੀ ਦੇ ਸਨਮੁੱਖ ਆਪ ਜੀ ਨੂੰ ਗੁਰਮਤਿ ਵਿਚਾਰਾਂ ਰਾਹੀਂ ਨਿਹਾਲ ਕਰ ਰਹੇ ਹਨ ਪੰਥ ਦੇ ਮਹਾਨ ਵਿਦਵਾਨ ਗੁਣੀਜਨ ਅਤਿ ਸਤਿਕਾਰਯੋਗ ਮਾਨਯੋਗ ਗਿਆਨੀ ਸਕੱਤਰ ਸਿੰਘ ਜੀ। ਇਹਨਾਂ ਪਾਸੋਂ ਆਪ ਜੀ ਅੰਮ੍ਰਿਤਮਈ ਬਾਣੀ ਦੀ ਅੱਜ ਦੇ ਪਾਵਨ ਪਵਿੱਤਰ ਮੁੱਖ ਵਾਕ ਸਾਹਿਬ ਜੀ ਦੀ ਵਿਚਾਰਾਂ ਸਰਵਣ ਕਰੋ, ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਸਾਂਝੀ ਕਰੋ ਜੀ।

सतनाम श्री वाहे।

நமக்கு சதா சிமரு நாராயண. பரம் சன்மான் ஜோ தன் தன் சத்குரு சாஹிப் ஸ்ரீ குரு கிரந்த சாஹிப் மகாராஜ் ஜி தே அமர்த்த வேளை தே ஹாஜரி பர ரஹி குரு சவாரி குரு ரூப் சாத் சங்க ஜியோ கரோ ரசனா பித்ராக்கோ வாஹிகுரு ஜி கா கால்சா வாஹிகுரு ஜி கி ஃபத்தே. குரு பாத்ஷா ஜி துட்டே ஹன் அமிர்த வேளை தே சமாகமாக விச் சரீரக தௌர் தே மானசிக தௌர் தே ஹாஜரி பரன் தா சுபாக மாலிக் நே பக்ஷிஷ் கீதா ஹை. ਵਡਭਾਗੇ ਜੀਵੜੇ ਧੁਰਕੀ ਬਾਣੀ ਦੇ ਅੰਮ੍ਰਿਤਮਈ ਕੀਰਤਨ ਨਾਲ ਜੁੜ ਰਹੇ ਸਨ, ਬਹੁਤ ਹੀ ਸਤਿਕਾਰਯੋਗ ਗੁਰੂ ਕੇ ਕੀਰਤਨੀਏ ਭਾਈ ਲਾਖਨ ਸਿੰਘ ਜੀ ਸ਼ਰਵਣ ਕਰਵਾ ਰਹੇ ਸਨ. ਗੁਰੂ ਕਿਰਪਾ ਕਰੇ ਰੋਜ਼ਾਨਾ ਦੀ ਤਰ੍ਹਾਂ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਪਾਵਨ ਪਵਿੱਤਰ ਮੁੱਖ ਵਾਕ ਅਲਾਹੀ ਹੁਕਮਨਾਮਾ ਜੋ ਸਤਿਗੁਰੂ ਜੀ ਨੇ ਪ੍ਰਕਾਸ਼ਮਈ ਹੁੰਦਿਆਂ ਪਹਿਲਾਂ ਸਿੱਖ ਜਗਤ ਦੇ ਨਾਮ ਜਾਰੀ ਕੀਤਾ ਹੈ, ਉਸ ਦੀ ਵਿਚਾਰ ਕਰਨ ਦਾ ਯਤਨ ਕਰਾਂਗੇ. ਇਹ ਪਾਵਨ ਸ਼ਬਦ ਧੰਨ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਇਹਨਾਂ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ. ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ 713 ਅਤੇ 14 ਤੇ ਸਭਾਏਵਾਨ ਹੈ. ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਜਿਨ੍ਹਾਂ ਦਾ ਸ਼ਹੀਦੀ ਪੁਰ ਸਿੱਖ ਜਗਤ ਬੜੇ ਉਤਸ਼ਾਹ ਦੇ ਨਾਲ ਮਨਾ ਰਿਹਾ ਹੈ, ਇਹ ਸ਼ਹਾਦਤ ਦੁਨੀਆ ਦੇ ਇਤਿਹਾਸ ਵਿੱਚ ਵਿਲੱਖਣ ਹੈ, ਕਿਉਂਕਿ ਕੋਈ ਲੜਾਈ ਨਹੀਂ, ਕੋਈ ਝਗੜਾ ਨਹੀਂ, ਕੇਵਲ ਤੇ ਕੇਵਲ ਸੱਚ ਤੇ ਪਹਿਰਾ ਦੇਣਾ, ਸੱਚ ਉਚਾਰ ਕਰਨਾ, ਸੱਚ ਲਿਖਣਾ, ਸੱਚ ਪ੍ਰਚਾਰਨਾ, ਇਹੀ ਇੱਕ ਉਹਨਾਂ ਦਾ ਗੁਨਾਹ ਸੀ. ਮਨੁੱਖਤਾ ਨੂੰ ਧੜਿਆਂ ਵਿੱਚੋਂ ਕੱਢ ਕੇ ਵੱਖੋ ਵੱਖਰੇ ਗਰੁੱਪਾਂ ਦੇ ਲੋਕਾਂ ਨੂੰ ਕੇਵਲ ਤੇ ਕੇਵਲ ਇੱਕ ਨਿਰੰਕਾਰ ਨਾਲ ਜੋੜਨ ਦਾ ਜਿਹੜਾ ਉਹਨਾਂ ਦਾ ਮਕਸਦ ਸੀ, ਉਹੀ ਉਹਨਾਂ ਦੀ ਸ਼ਹਾਦਤ ਦਾ ਕਾਰਨ ਬਣਿਆ. ਕਿਉਂਕਿ ਸਮੇਂ ਦੀਆਂ ਹਕੂਮਤਾਂ ਨੂੰ ਇਹ ਬਾਤ ਚੰਗੀ ਨਹੀਂ ਲੱਗਦੀ ਕਿ ਲੋਕ ਜਾਗਰੂਕ ਹੋਣ. ਇਹ ਐਸੀ ਅਵਸਥਾ ਬਣੀ ਹੈ ਨਿਰੰਕਾਰ ਵੱਲੋਂ ਹੀ ਕਿ ਦੋ ਮਹਾਨ ਸ਼ਕਤੀਆਂ ਇੱਕ ਵਾਰੀ ਭਾਰਤ ਵਿੱਚ ਪ੍ਰਵੇਸ਼ ਕਰਦੀਆਂ ਨੇ. ਇੱਕ ਪਾਸਿਓ ਰਾਜਨੀਤਿਕ ਤੌਰ ਤੇ ਬਾਬਰ ਕੇ ਹੁੰਦੇ ਨੇ, ਦੂਜੇ ਪਾਸਿਓ ਮਨੁੱਖਤਾ ਨੂੰ ਜਾਗਰੂਕ ਕਰਨ ਦੇ ਲਈ, ਸੁਚੇਤ ਕਰਨ ਦੇ ਲਈ, ਇੱਕ ਨਾਲ ਜੋੜਨ ਦੇ ਲਈ ਬਾਬੇ ਕੇ ਸੰਸਾਰ ਤੇ ਪ੍ਰਗਟ ਹੁੰਦੇ ਨੇ. ਇਹਨਾਂ ਦੋਹਾਂ ਤਾਕਤਾਂ ਦੀ ਸਮੇਂ ਸਮੇਂ ਟੱਕਰ ਰਹੀ ਹੈ ਤੇ ਉਸੇ ਟੱਕਰ ਤਹਿਤ ਹੀ ਲਾਹੌਰ ਦੀਆਂ ਉਹਨਾਂ ਗਲੀਆਂ ਵਿੱਚ ਜਿਨ੍ਹਾਂ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਥੋੜ੍ਹਾ ਚਿਰ ਪਹਿਲਾਂ ਕਾਲ ਦੇ ਮਾਰੇ ਲੋਕਾਂ ਦੀ ਹਿਫਾਜ਼ਤ ਲਈ, ਸਿਹਤ ਚਾਬੀ ਦੇ ਲਈ, ਉਹਨਾਂ ਦੀ ਭੁੱਖ ਮਿਟਾਉਣ ਲਈ ਦਿਨ ਰਾਤ ਪਰਿਵਾਰ ਸਮੇਤ ਇਹ ਕਰ ਰਹੇ ਸਨ. ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਗੁਰੂ ਕੀ ਗੋਲਕ ਦਾ ਮੂੰਹ
ਇਹਨਾਂ ਬਿਮਾਰ ਬਿਮਾਰੀ ਤਹਿਤ ਪੀੜਿਤ ਲੋਕਾਂ ਦੀ ਖਾਤਰ ਲਾਹੌਰ ਵਿੱਚ ਹੀ ਖੋਲਿਆ ਸੀ। ਲੇਕਿਨ ਉਸ ਲਾਹੌਰ ਵਿੱਚ ਉਹ ਤਸੀਹੇ ਦਿੱਤੇ ਗਏ ਜੋ ਇਤਿਹਾਸ ਵਿੱਚ ਵਿਲੱਖਣ ਨੇ। ਲੇਕਿਨ ਸ਼ਾਂਤੀ ਦੇ ਪੁੰਜ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸ਼ਾਂਤਮਈ ਰਹਿੰਦਿਆਂ ਹੋਇਆਂ ਸਮੇਂ ਦੀ ਹਕੂਮਤ ਦੇ ਜ਼ੁਲਮ ਨੂੰ ਆਪਣੇ ਤਨ 'ਤੇ ਸਹਾਰਦੇ ਹੋਏ ਮਨੁੱਖਤਾ ਨੂੰ ਜਾਗਰੂਕ ਕੀਤਾ ਹੈ ਕਿ ਸ਼ਾਂਤੀ ਨਾਲ ਆਪਣਾ ਅਖੀਰ ਤੀਕ ਜੰਗ ਲੜਨਾ ਚਾਹੀਦਾ ਹੈ ਅਤੇ ਜਦੋਂ ਸ਼ਾਂਤੀ ਨਾਲ ਗੱਲ ਨਾ ਬਣੇ ਫਿਰ ਜੋ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਕੀਤਾ ਹੈ ਉਹ ਵੀ ਪੰਚਮ ਪਾਤਸ਼ਾਹ ਜੀ ਦਾ ਹੁਕਮ ਸੀ ਉਹਨਾਂ ਨੂੰ। ਖੈਰ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸ਼ਹਾਦਤ ਦਿੱਤੀ, ਇੱਕ ਨਵਾਂ ਇਨਕਲਾਬ, ਇੱਕ ਨਵਾਂ ਮੋੜ ਸਿੱਖ ਜਗਤ ਵਿੱਚ ਆਇਆ ਹੈ। ਸੇਵਾ ਸਿਮਰਨ ਦੇ ਨਾਲ ਨਾਲ ਸਵੈ ਦੀ ਰੱਖਿਆ, ਗਰੀਬ ਦੀ ਰੱਖਿਆ ਅਤੇ ਜ਼ਾਲਮ ਦੀ ਭਖਿਆ ਲਈ ਸ਼ਸਤਰਧਾਰੀ ਹੋਣ ਵਾਲੇ ਪਾਸੇ ਕੌਮ ਤੁਰੀ। ਸਤਿਗੁਰ ਸੱਚੇ ਪਾਤਸ਼ਾਹ ਰਹਿਮਤ ਵਰਤਾਈ ਹੈ, ਸ਼ਾਂਤਮਈ ਸੰਘਰਸ਼ ਲੜੇ ਵੀ ਜੋ ਹਮਲਾਵਰ ਬਣ ਕੇ ਆਏ ਉਹਨਾਂ ਨੂੰ ਰੋਕਿਆ ਵੀ, ਸੋਧਾ ਵੀ ਲਾਇਆ ਔਰ ਮਨੁੱਖਤਾ ਨੂੰ ਐਸਾ ਜਾਗਰੂਕ ਕੀਤਾ ਕਿ ਡਰੇ ਹੋਏ ਲੋਕ, ਸਹਿਮੇ ਹੋਏ ਲੋਕ ਦੁਬਾਰਾ ਸਿਰ ਚੁੱਕ ਕੇ ਜਿਉਣ ਦੀ ਜਾਤ ਸਿੱਖ ਗਏ। ਜਾਗਰ ਨੂੰ ਲਲਕਾਰਨ ਦੀ ਹਿੰਮਤ ਪੈਦਾ ਹੋ ਗਈ। ਐਸੇ ਸਤਿਗੁਰ ਸੱਚੇ ਪਾਤਸ਼ਾਹ ਦੀਨ ਦਿਆਲ ਜਿਨ੍ਹਾਂ ਦਾ ਪ੍ਰਕਾਸ਼, ਜਿਨ੍ਹਾਂ ਦਾ ਸ਼ਹੀਦੀ ਪੁਰਬ ਅਗਲੇ ਦਿਨੀ ਆਪਾਂ ਵੀ ਮਨਾਉਣ ਜਾ ਰਹੇ, ਸਾਰਾ ਹਫ਼ਤਾ ਉਹਨਾਂ ਨੂੰ ਸਮਰਪਿਤ ਹੈ। ਉਹਨਾਂ ਦੀ ਪਾਵਨ ਰਸਨਾ ਤੋਂ ਅੱਜ ਦਾ ਇਹ ਸ਼ਬਦ ਹੁਕਮਨਾਮੇ ਤੌਰ 'ਤੇ ਸ਼ਹਿਨਸ਼ਾਹ ਜੀ ਨੇ ਬਖਸ਼ਿਸ਼ ਕੀਤਾ ਹੈ। ਸ਼ਹਿਨਸ਼ਾਹ ਬਖਸ਼ਿਸ਼ ਕਰਦੇ ਨੇ ਰਸਨਾ ਗੁਣ ਗੋਪਾਲ ਨਿਧ ਗਾਇਣ, ਕਿਉਂਕਿ ਨਾਨਕ ਕੇ ਘਰ ਕੇਵਲ ਨਾਮ। ਮੈਂ ਬੜੀ ਵਧੀਆ ਗੱਲ ਕਹੀ ਔਰ ਸਿੱਖ ਨੂੰ ਆਪਣੇ ਪੱਲੇ ਘੁੱਟ ਕੇ ਬੰਨ੍ਹ ਲੈਣੀ ਚਾਹੀਦੀ ਹੈ। ਗੁਰਬਾਣੀ ਦਾ ਹਰ ਸ਼ਬਦ ਇਤਿਹਾਸ ਦੀ ਹਰ ਸਾਖੀ ਨਿਰੰਕਾਰ ਦੇ ਨਾਮ ਨਾਲ ਜੋੜਦੀ, ਸਿਮਰਨ ਨਾਲ ਜੋੜਦੀ ਹੈ ਔਰ ਸਿਮਰਨ ਦੀ ਪਹਿਲੀ ਅਵਸਥਾ ਰਸਨਾ ਤੋਂ ਜਪਣਾ ਹੀ ਹੈ। ਇਹਦੀਆਂ ਅਗਾਂਹ ਦੀਆਂ ਸਟੇਜਾਂ ਨੇ, ਅਜਪਾ ਜਾਪ ਇੱਕਮਿੱਕ ਚੌਵੀ ਘੰਟੇ ਸਿਮਰਨ ਜੁੜੇ ਰਹਿਣ ਵਾਲੀਆਂ ਵੀ ਸ਼ਖਸੀਅਤਾਂ ਸੰਸਾਰ 'ਤੇ ਹਨ ਅਤੇ ਸਨ ਅਤੇ ਹੋਣਗੀਆਂ। ਇੱਥੇ ਮੇਰੇ ਮਾਲਕ ਰਹਾਉ ਦੀ ਪੰਕਤੀ ਵੀ ਹੈ ਅਤੇ ਕਹਿ ਰਸਨਾ ਗੁਣ ਗੋਪਾਲ ਨਿਧ ਗਾਇਣ। ਨਿਰੰਕਾਰ ਜੋ ਖਜ਼ਾਨਿਆਂ ਦਾ ਮਾਲਕ ਹੈ, ਜੋ ਗੁਣਾਂ ਦਾ ਮਾਲਕ ਹੈ, ਜੋ ਧਰਤੀ ਨੂੰ ਪਾਲਣ ਵਾਲਾ, ਗੋਪਾਲ ਦਾ ਅਰਥ ਹੈ ਧਰਤੀ ਨੂੰ ਪਾਲਣ ਵਾਲਾ, ਧਰਤੀ ਨੂੰ ਸਾਰੇ ਕਾਇਨਾਤ ਨੂੰ ਪੈਦਾ ਕਰਨ ਵਾਲਾ, ਸਾਰੇ ਕਾਇਨਾਤ ਨੂੰ ਪਰਵਿਸ਼ ਕਰਨ ਵਾਲਾ, ਸਾਰੇ ਕਾਇਨਾਤ ਨੂੰ ਸਮੇਟਣ ਵਾਲਾ ਨਿਰੰਕਾਰ ਹੈ ਅਤੇ ਉਹਦੇ ਗੋਪਾਲ ਦੇ ਉਹਦੇ ਮਹਾਨ ਖਜ਼ਾਨਿਆਂ ਦੇ ਮਾਲਕ ਦੇ ਉਸ ਮਹਾਨ ਦਾਤੇ ਦੇ ਗੁਣ ਰਸਨਾ ਨਾਲ ਗਾਉਣੇ ਚਾਹੀਦੇ, ਰਸਨਾ ਦੇ ਨਾਲ। ਸਮੁੱਚੀ ਬਾਣੀ ਇਸ ਗੱਲ 'ਤੇ ਜ਼ੋਰ ਦਿੰਦੀ ਹੈ। ਸੁਖਮਨੀ ਸਾਹਿਬ ਵਿੱਚ ਪ੍ਰਭ ਕੌ ਸਿਮਰੈ ਛੇ ਧਨਵੰਤ ਹੈ। ਜੇ ਧਨਵੰਤ ਬਣਨਾ ਚਾਹੁੰਦੇ ਹੋ ਨਾ ਵੀ ਸਾਡੇ ਕੋਲ ਧਨ ਹੋਵੇ ਅਤੇ ਉਹ ਵੀ ਯੁਗਤੀ ਸਿਮਰਨੀ ਹੈ। ਐਸੀ ਬਰਕਤ ਪੈਂਦੀ ਹੈ ਕਿ ਧਨ ਦੀ ਤੋਟ ਨਹੀਂ ਆਉਂਦੀ। ਪੱਲੇ ਕੁਝ ਵੀ ਨਾ ਹੋਵੇ ਤਾਂ ਵੀ ਬਾਦਸ਼ਾਹ ਸਾਵੀਂ ਉਹ ਰੱਜਿਆ ਹੋਇਆ ਹੈ ਅਤੇ ਰੱਜੜਾਂ ਵਾਲਾ ਹੀ ਰਾਜਾ ਹੁੰਦਾ ਹੈ, ਸੰਤੋਖ ਨਾਲ ਰਾਜ ਆਉਂਦਾ ਹੈ ਅਤੇ ਸਿਮਰਨ ਐਸੀ ਅਵਸਥਾ ਪੈਦਾ ਕਰ ਦਿੰਦਾ ਹੈ
ਪ੍ਰਭ ਡੋਰੀ ਹੱਥ ਤੁਹਾਰੇ ਵਾਲੀ ਅਵਸਥਾ ਬਣ ਜਾਂਦੀ। ਸਿਮਰਨ ਕਰਨ ਵਾਲਾ ਇਹ ਬਾਤ ਕਹਿੰਦਾ, ਜਦ ਤੂੰ ਮੇਰੇ ਵੱਲ ਹੈ ਤਾਂ ਕਿਆ ਮਛੰਦਾ, ਤੁਧ ਸਭ ਕੁਛ ਮੈਨੂੰ ਸੌਂਪਿਆ ਜਾ ਤੇਰਾ ਬੰਦਾ। ਲਕਸ਼ਮੀ ਤੋਟ ਨਾ ਆਵੇ ਖਾਹੇ ਖਰਚ ਰਹਿੰਦਾ। ਲਕਸ਼ਮੀ ਦੀ ਤੋਟ ਨਹੀਂ ਆਉਂਦੀ ਜੇ ਸਿਮਰਨ ਵਾਲੇ ਪਾਸੇ ਤੁਰ ਜਾਈ। ਸੋਹਣੀ ਸਾਹਿਬ ਦੇ ਵਿੱਚ ਸਿਮਰਨ ਤੇ ਬਹੁਤ, ਸਾਰੀ ਬਾਣੀ ਵਿੱਚ ਹੀ ਹੈ ਪਰ ਸਖੈਨ ਬਾਣੀ ਸਾਡਾ ਬਹੁਤਾ ਸਿੱਖ ਜਗਤ ਸੁਖਮਨੀ ਸਾਹਿਬ ਦਾ ਪਾਠ ਤਕਰੀਬਨ ਕਰਦਾ ਹੈ, ਹਰ ਘਰ ਵਿੱਚ ਹੁੰਦਾ ਹੈ, ਹਰ ਵਿਅਕਤੀ ਇਹਦੇ ਨਾਲ ਜੁੜਦਾ ਹੈ। ਉਹਦੇ ਵਿੱਚ ਮੇਰੇ ਮਾਲਕ ਵਾਰ ਵਾਰ ਸਿਮਰਨ ਦੀ ਪ੍ਰੇਰਨਾ ਦਿੰਦੇ ਨੇ, ਪ੍ਰਭ ਕੋ ਸਿਮਰੈ ਸੇ ਪਤਵੰਤੇ, ਪਤ ਵਾਲੇ ਇੱਜ਼ਤ ਵਾਲੇ ਸਨਮਾਨ ਵਾਲੇ ਲੋਕ, ਜਗਤ ਉਹਨਾਂ ਦਾ ਸਨਮਾਨ ਕਰਦਾ ਜਿੰਨਾ ਕੁਛ ਸਿਮਰਨ ਹੁੰਦਾ ਹੈ। ਪ੍ਰਭ ਕੋ ਸਿਮਰੇ ਸੇ ਜਨ ਪ੍ਰਵਾਨ, ਪ੍ਰਵਾਨੇ ਜਾਂਦੇ ਸਤਿਕਾਰ ਮਿਲਦਾ। ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ, ਪ੍ਰਧਾਨ ਮੰਨਿਆ ਜਾਂਦਾ ਹੈ, ਇੱਥੇ ਪ੍ਰਧਾਨਗੀ ਨਾਲ ਲੜਨਾ ਨਹੀਂ ਪੈਂਦਾ, ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ, ਐਸਾ ਸਤਿਕਾਰ ਮਿਲਦਾ ਹੈ ਸਿਮਰਨ ਕਰਨ ਵਾਲੇ ਨੂੰ। ਪ੍ਰਭ ਕੋ ਸਿਮਰੇ ਸੇ ਬੇਮੁਹਤਾਜੇ, ਬੇਮੁਹਤਾਜੀ ਹੋ ਜਾਂਦੀ ਹੈ, ਕਿਸੇ ਦੀ ਮੁਹਤਾਜੀ ਨਹੀਂ ਦੀ, ਕਿਸੇ ਦੀ ਮੁਹਤਾਜੀ ਮੈਂ ਕਰਾਂ ਵੀ ਕਿਉਂ, ਜਾ ਤੂੰ ਮੇਰੇ ਵੱਲ। ਜਦੋਂ ਸਾਰੇ ਖਜ਼ਾਨਿਆਂ ਦਾ ਮਾਲਕ ਮੇਰੇ ਨਾਲ ਹੈ, ਮੇਰੇ ਵੱਸ ਹੈ, ਮੇਰੇ ਤੇ ਕਿਰਪਾ ਕਰ ਰਿਹਾ ਹੈ, ਤੇ ਜਣੇ ਜਣੇ ਦੀ ਮੁਹਤਾਜੀ ਕਿਉਂ ਕਰਾਂ। ਉਹ ਮੁਕਤ ਹੋ ਜਾਂਦਾ ਹੈ, ਉਹਦੀਆਂ ਲੋੜਾਂ ਵੀ ਸੀਮਤ ਹੋ ਜਾਂਦੀਆਂ, ਪਰ ਨਿਰੰਕਾਰ ਬਿਨ ਬੋਲੇ ਸਭ ਕੁਝ ਜਾਣਦਾ ਹੈ। ਜੇ ਮੰਗਦਾ ਹੈ ਜੋ ਮੰਗਦਾ ਠਾਕਰ ਆਪਣੇ ਸੋਈ ਸੋਈ ਦੇਵੇ, ਜੇ ਤੇ ਮੰਗਣਾ ਪੈ ਜੇ ਤੇ ਨਿਰੰਕਾਰ ਤੋਂ ਮੰਗਦਾ ਹੈ, ਤੇ ਨਿਰੰਕਾਰ ਆਪਣੇ ਸੇਵਕ ਦੀ ਹਰ ਜਿਹੜੀ ਮੰਗ ਹੈ ਪੂਰੀ ਕਰਦਾ ਹੈ ਜੇ ਅਸੀਂ ਸਿਮਰਨ ਨਾਲ ਜੁੜ ਜਾਈਏ। ਜੁਗਤੀ ਸਾਰੀ ਜਿਹੜੀ ਹੈ ਉਹ ਇੱਕੋ ਇੱਕ ਸਿਮਰਨ ਹੈ। ਸੰਸਾਰ ਦਾ ਹਰ ਸੁੱਖ ਹਰ ਸਹੂਲਤ ਸਿਮਰਨ ਨਾਲ ਮਿਲ ਜਾਂਦੀ ਹੈ। ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ, ਹਰ ਵਾਸਤੇ ਰਾਜੇ ਆਪ ਬਣ ਜਾਂਦੇ। ਪ੍ਰਭ ਕੋ ਸਿਮਰੇ ਸੇ ਸੁੱਖ ਵਾਸੀ, ਜੀਵਨ ਸੁਖੀ ਤਾਂ ਸਾਡੀ ਮੇਨ ਲੋੜ ਹੈ, ਐਸਾ ਸੁੱਖ ਜਿਹੜਾ ਕਦੀ ਖਤਮ ਨਾ ਹੋਵੇ, ਸਦੀਵੀ ਹੋਵੇ, ਨਹੀਂ ਥੋੜ੍ਹ ਚਿਰਾ ਸੁੱਖ ਨਹੀਂ। ਨਿਰੰਕਾਰ ਦੇ ਨਾਮ ਨਾਲ ਸਿਮਰਨ ਨਾਲ ਜੁੜਿਆ ਜਿਹੜਾ ਹੈ ਉਹ ਸਾਨੂੰ ਸੁੱਖ ਮਿਲਦਾ ਹੈ, ਸਦੀਵੀ ਸੁੱਖ। ਪ੍ਰਭ ਕੋ ਸਿਮਰੇ ਸਦਾ ਅਵਨਾਸੀ, ਜਿਹੜੇ ਪ੍ਰਭ ਦਾ ਸਿਮਰਨ ਕਰਦੇ ਨੇ ਉਹ ਨਾਸ ਰਹਿਤ ਹੋ ਜਾਂਦੇ ਨੇ, ਕਿਉਂਕਿ ਨਿਰੰਕਾਰ ਆਪ ਸਦੀਵੀ ਹੈ, ਉਹ ਵੀ ਉਹਦੇ ਵਿੱਚ ਐਸੀ ਟੁੱਬੀ ਲਾ ਜਾਂਦੇ ਨੇ, ਜਨਮ ਮਰਨ ਦਾ ਗੇੜ ਉਹਨਾਂ ਦਾ ਮਿਟ ਜਾਂਦਾ ਹੈ। ਇਸ ਲਈ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਮਿਸ਼ਨ ਨੇ, ਗੁਰਮਤਿ ਵਿਚਾਰਧਾਰਾ ਨੇ ਮਨੁੱਖਤਾ ਨੂੰ ਨਾਮ ਨਾਲ ਜੋੜਿਆ। ਨਾਮ ਬੜਾ ਪਿਆਰਾ ਅਸੂਲ ਹੈ ਗੁਰਮਤਿ ਵਿਚਾਰਧਾਰਾ ਦਾ। ਕਿਰਤ ਕਰਨੀ, ਨਾਮ ਜਪਣਾ ਤੇ ਵੰਡ ਕੇ ਛਕਣਾ, ਵਿਹਲਣ ਨੂੰ ਕੋਈ ਥਾਂ ਨਹੀਂ ਵੀ ਇਕੱਲਾ ਨਾਮ ਹੀ ਜਪੀ ਜਾਂ ਨਹੀਂ। ਭਾਈ ਜਿੰਨੇ ਵਿਗੜੇ ਹੋਏ ਸਾਧ ਉਦੋਂ ਡੇਰੇ ਬਣਾ ਕੇ ਬੈਠੇ ਸਨ, ਦਸਮ ਪਾਤਸ਼ਾਹ ਨੇ ਕਿਹਾ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਕੱਲੇ ਇਕੱਲੇ ਕੋ ਜਾ ਕਰਕੇ ਸੱਜਣ ਠੱਗ ਜਿਹੇ ਲੁਟੇਰਿਆਂ ਨੂੰ ਜਾ ਕਰਕੇ ਨੰਗਿਆਂ ਕੀਤਾ ਸੀ। ਜਦੋਂ ਸੱਚ ਦੀ ਬਾਣੀ ਨਾਨਕ ਨੇ ਆਖੀ, ਸੱਚ ਸੁਣਾਇਆ ਤੇ ਅੰਦਰਲਾ ਜਾਗ ਪਿਆ ਸੀ। ਅਜਿਹੇ ਲੋਕਾਂ ਨੂੰ ਗੁਰਮਤਿ ਵਿੱਚ ਲੈ ਕਰਕੇ ਆਉਣਾ, ਵਿਗੜੇ ਹੋਏ ਸਾਧਾਂ ਨੂੰ ਜੋ ਸੰਸਾਰ ਤੇ ਬੋਝ ਬਣ ਕੇ ਬੈਠੇ ਸਨ, ਡਰਦੇ ਹੋਏ ਲੋਕ ਹਰ ਪਦਾਰਥ ਜਾ ਕੇ ਚੜਾ ਦਿੰਦੇ ਸਨ,
ਵਰ ਸਰਾਪ ਦਾ ਡਰ ਸੀ ਤੇ ਦਸਮ ਪਾਤਸ਼ਾਹ ਜੀ ਨੇ ਆਖਰੀ ਕੌਤਕਾਂ ਦੇ ਵਿੱਚ ਜਿਹੜਾ ਇੱਕ ਕੌਤਕ ਕੀਤਾ ਹੈ ਨਾ ਵੈਰਾਗੀ ਮਾਧੋ ਦਾਸ ਨੂੰ ਗੁਰਮਤਿ ਵਿੱਚ ਲਿਆਉਣ ਦਾ, ਉਹ ਸਾਡੇ ਲਈ ਇੱਕ ਇਸ਼ਾਰਾ ਸੀ ਸਿੱਖ ਜਗਤ ਲਈ, ਮਨੁੱਖਤਾ ਦੇ ਲਈ, ਕਿ ਜਿਹੜਾ ਮਿਸ਼ਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਹਨਾਂ ਪਖੰਡੀ ਸਾਧਾਂ ਦੇ ਖਿਲਾਫ ਪਰੰਭਿਆ ਹੈ ਤੇ ਇਹਨਾਂ ਨੂੰ ਗੁਰਮਤਿ ਦੀ ਰੋਸ਼ਨੀ ਵਿੱਚ ਲਿਆਉਣਾ ਹੈ, ਭਾਵੇਂ ਕਿੰਨੀਆਂ ਕਰਾਮਾਤਾਂ ਵਾਲੇ ਮੰਨੇ ਜਾਂਦੇ ਸਨ, ਭਾਵੇਂ ਜੋਗੀ ਸਨ, ਭਾਵੇਂ ਵਿਗੜੇ ਹੋਏ ਸਾਧ ਸਨ, ਨਾਮ ਤੋਂ ਖਾਲੀ ਲੋਕਾਂ ਨੂੰ ਡਰਾਉਣ ਦਾ ਹੀ ਕੰਮ ਜਿਹਨਾਂ ਧਾਰਨ ਕੀਤਾ। ਸੱਚੇ ਪਾਤਸ਼ਾਹ ਨੇ ਕਿਹਾ ਖਾਲਸੇ ਦੇ ਮਿਸ਼ਨ ਦੇ ਵਿੱਚ, ਖਾਲਸੇ ਦੇ ਕਾਰਜਾਂ ਦੇ ਵਿੱਚ ਇਹ ਵੀ ਇੱਕ ਕਾਰਜ ਖੇਤਰ ਹੈ। ਇਸ ਲਈ ਆਖਰੀ ਕੌਤਕਾਂ ਦੇ ਵਿੱਚੋਂ ਉਸ ਵੈਰਾਗੀ ਨੂੰ ਗੁਰਮਤਿ ਵਿੱਚ ਲੈ ਕੇ ਨਾਮ ਨਾਲ ਜੋੜ ਕੇ ਤੇ ਮਨੁੱਖਤਾ ਦੀ ਸੇਵਾ ਲਈ ਪੰਜਾਬ ਵੱਲ ਨੂੰ ਤੋਰਿਆ ਸੀ। ਇਹ ਸਿੱਖ ਜਗਤ ਦੀ ਜ਼ਿੰਮੇਵਾਰੀ ਹੈ, ਜਿੱਥੇ ਜਿੱਥੇ ਕੋਈ ਐਸਾ ਵਿਗੜਿਆ ਹੈ ਉਸ ਨੂੰ ਖਾਲਸੇ ਨੇ ਸਿੱਧੇ ਮਾਰਗ ਤੇ ਲਾਉਣਾ। ਪਰ ਅਸੀਂ ਤੇ ਆਪ ਖਿੰਡ ਗਏ। ਸਿੱਖ ਜਗਤ ਬੜੇ ਸਾਧਾਂ ਵਿੱਚ ਵੰਡਿਆ ਹੋਇਆ, ਨਿਰੰਕਾਰ ਸਾਨੂੰ ਇੱਕ ਨਾਲ, ਗੁਰੂ ਇੱਕ ਨਾਲ ਜੋੜਦੇ ਨੇ, ਸਾਰੀ ਕਾਇਨਾਤ ਨੂੰ, ਹਿੰਦੂ ਨੂੰ, ਮੁਸਲਿਮ, ਸਿੱਖ ਨੂੰ, ਸਭ ਨੂੰ ਕਿਹਾ ਇੱਕ ਪਿਤਾ ਇੱਕ ਸੰਭਾਰਕ। ਅਸੀਂ ਖਰੇ ਕਿੰਨੇ ਕੁ ਪਿਤਾ ਜੀ ਬਣਾ ਲੈਣੇ। ਅਸੀਂ ਖਿੰਡ ਗਏ ਜਦੋਂ ਕੌਮ ਤੇ ਵਿਪਤਾ ਪਈ ਨਾ ਕੋਈ ਵੀ, ਪਖੰਡੀ ਸਾਧ ਨੇ ਨਹੀਂ ਜੇ ਸਾਥ ਦਿੱਤਾ। ਮੈਂ ਪ੍ਰਚਾਰ ਕਰਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ, ਤੇ ਮੇਰੀ ਇੱਕ ਭਾਵਨਾ ਹੁੰਦੀ ਸੀ ਵੀ ਜਿਹੜੇ ਪਿੰਡ ਜਾਣਾ ਹੈ ਨਾ ਉਸ ਪਿੰਡ ਦਾ ਸਰਵਾ ਕਰਕੇ ਡੈਰੀ ਬਣਾਉਣੀ, ਕਿੰਨੀ ਆਬਾਦੀ ਹੈ, ਉਹਦੇ ਵਿੱਚੋਂ ਸਿੱਖ ਕਿੰਨੇ ਨੇ, ਪੁਰਾਣੇ ਸਾਰਿਆਂ ਦਾ ਵੱਖੋ ਵੱਖਰਾ ਅੰਦਾਜ਼ਨ ਤੌਰ ਤੇ ਇਹਨਾਂ ਵਿੱਚੋਂ ਸਿੱਖਾਂ ਵਿੱਚੋਂ ਅੰਮ੍ਰਿਤਧਾਰੀ ਕਿੰਨੇ ਨੇ, ਗੁਰੂ ਵਾਲੇ ਕਿੰਨੇ ਨੇ, ਇਹ ਵੀ ਲਿਖਣਾ। ਤੇ ਗੁਰੂ ਧਾਰਨ ਕਰਨ ਵਾਲਿਆਂ ਵਿੱਚੋਂ ਕਿਹੜੇ ਕਿਹੜੇ ਸਾਧਾਂ ਦੇ ਚੇਲੇ ਨੇ, ਕਿੰਨੇ ਕਿਹੜੇ ਸਾਧ ਕੋਲੋਂ ਅੰਮ੍ਰਿਤ ਛਕਿਆ ਹੈ। ਅੰਮ੍ਰਿਤ ਸਾਨੂੰ ਨਿਰੰਕਾਰ ਨਾਲ ਜੋੜਨੀ ਸੀ, ਖਾਲਸਾ ਬਣਾਇਆ ਸੀ ਅਸੀਂ, ਜਿਹੜੇ ਜਿਹਨੇ ਸਾਨੂੰ ਅੰਮ੍ਰਿਤ ਛਕਾ ਦਿੱਤਾ, ਜਿਹੜੇ ਸਾਧ ਨੇ ਛਕਾ, ਉਹਦੇ ਚੇਲੇ ਬਣ ਗਏ। ਅਸੀਂ ਵੰਡੇ ਕੇ ਜੁੜਨਾ ਸੀ, ਜੁੜਨਾ ਇੱਕ ਨਾਲ ਸੀ, ਅਸੀਂ ਕਈ ਬਣਾ ਲਏ। ਫਿਰ ਸਾਡੀ ਇਹੀ ਤੇ ਕਮਜ਼ੋਰੀ ਹੈ, ਅਸੀਂ ਬੁਰੀ ਤਰ੍ਹਾਂ ਵੰਡੇ ਹੋਏ ਹਾਂ ਇੱਕ ਦੂਜੇ ਨੂੰ ਵੇਖ ਕੇ। ਰਾਜੀ ਨੇ ਉਹਨੇ ਉੱਥੋਂ ਅੰਮ੍ਰਿਤ ਛਕਿਆ ਜੀ, ਮੇਰਾ ਕੀ ਲੱਗਦਾ ਉਹਨੇ ਉੱਥੋਂ ਛਕਿਆ, ਸਾਰੇ ਵੱਖੋ ਵੱਖਰੇ ਧਰਮ। ਜਦੋਂ ਮੋਰਚਾ ਲੱਗਾ ਮੈਂ ਉਹ ਵੀ ਨਾਲ ਲਿਖਦਾ ਹੁੰਦਾ ਸਾਂ ਵੀ ਇਹ ਜਿਹੜੇ ਅੰਮ੍ਰਿਤਧਾਰੀ ਨੇ ਇਹ ਧਰਮ ਯੁੱਧ ਮੋਰਚੇ 'ਚ ਕਿੰਨੇ ਕੁ ਗਏ ਨੇ ਇਹਨਾਂ ਵਿੱਚੋਂ, ਅਤੇ ਜਿਹੜੇ ਗਏ ਨੇ ਉਹ ਕਿਹਦੇ ਡਰੇ ਨਾਲ ਸੰਬੰਧਿਤ ਨੇ। ਇੱਕ ਗੱਲ ਚੇਤੇ ਰੱਖਿਆ ਜੀ, ਉਸ ਸਰਵੇ ਦੇ ਵਿੱਚ ਬੜੀ ਹੈਰਾਨਗੀ ਵਾਲੀ ਬਾਤ ਸੀ, ਗੈਰ ਅੰਮ੍ਰਿਤੀ ਦੇ ਬਹੁਤ ਸਾਰੇ ਗ੍ਰਿਫਤਾਰੀਆਂ ਦੇਣ ਲਈ ਗਏ, ਜਿਹੜੇ ਆਪ ਨੂੰ ਪੰਥ ਦਾ ਹਿੱਸਾ ਤਾਂ ਮੰਨਦੇ ਸਨ, ਅੰਮ੍ਰਿਤਧਾਰੀ ਨਹੀਂ ਸਨ, ਪਰ ਅੰਮ੍ਰਿਤਧਾਰੀਆਂ 'ਚੋਂ ਉਹੀ ਗਿਆ ਜਿਹਦਾ ਡੇਰੇਦਾਰ ਆਪ ਗਿਆ, ਥੋੜ੍ਹੇ ਜਿਹੇ ਦੋ ਚਾਰ, ਬਾਕੀ ਜੇ ਉਹ ਡੇਰੇਦਾਰ ਨਹੀਂ ਨਾ ਗਿਆ ਜਦ ਕੋ ਅੰਮ੍ਰਿਤ ਨਹੀਂ ਛਕਿਆ ਉਹਦੇ ਨਾਲ, ਜਿਹਨਾਂ ਨੇ ਉਹਦੇ ਕੋਲ ਅੰਮ੍ਰਿਤ ਛਕਿਆ ਉਹ ਵੀ ਪੰਥ ਨਾਲ ਧਰਮਯੁੱਧ ਮੋਰਚੇ 'ਚ ਨਹੀਂ ਗਏ। ਇਹ ਸਾਡੀ ਕਮਜ਼ੋਰੀ ਹੈ, ਜਿਹਨਾਂ ਜੁੜਨਾ ਸੀ ਇੱਕ ਨਾਲ, ਇੱਕ ਦਾ ਸਿਮਰਨ ਕਰਨਾ ਸੀ, ਅਸੀਂ ਵੰਡੇ ਗਏ ਇੱਕ ਦੂਜੇ, ਕਿੰਨੇ ਜਥੇ ਬਣ ਗਏ ਸਾਡੇ ਵਿੱਚ, ਫਿਰ ਅਸੀਂ ਨਫ਼ਰਤ ਨਾਲ ਭਰ ਗਏ, ਆ ਸਾਡਾ ਨਾਮ ਧਾਰੀਆ ਸਿੱਖ ਨਹੀਂ ਹੈ, ਆ ਪੁਰਾਣਾ ਸਿੱਖ ਨਹੀਂ, ਅਸੀਂ ਤੇ ਤੋੜ ਤੋੜ ਕੇ ਇੱਕ ਦੂਜੇ ਨਾਲੋਂ ਨਾਲ ਸੁੱਟੇ। ਇੱਕ ਜਥਾ ਦੂਜੇ ਨੂੰ ਵੇਖ ਕੇ ਰਾਜੀ ਨਹੀਂ, ਉਹ ਕਹਿੰਦਾ ਜੋ ਮੇਰੇ ਕੋਲ ਰਹਿਤ ਮਰਿਆਦਾ ਇਹਦੇ ਕੋਲ ਕਿੱਥੇ ਅਸਲੀ ਰਹਿਤ ਮਰਿਆਦਾ ਤੇ ਮੇਰੀ ਹੈ। ਪੰਥਕ ਰਹਿਤ ਦੀ ਗੱਲ ਬਹੁਤ ਘੱਟ, ਹੁਣ ਤੇ ਅਕਾਲ ਤਖ਼ਤ ਦੇ ਜਥੇਬੰਦੀਆਂ ਸੱਦ ਲਈਆਂ ਜਾਂਦੀਆਂ ਤੇ ਕਿਹਾ ਜਾਂਦਾ ਪੰਥਕ ਜਥੇਬੰਦੀਆਂ ਨੇ, ਤੇ ਮਰਿਆਦਾ ਨੂੰ ਉਹਨਾਂ 'ਚੋਂ ਇੱਕ ਪੰਥਕ ਜਥੇਬੰਦੀ ਵੀ ਨਹੀਂ ਮੰਨਦੀ। ਪੰਥਕ ਜਥੇਬੰਦੀਆਂ ਦਾ ਘੱਟ ਹੱਥ ਅਕਾਲ ਪੁਰਸ਼ ਵੀ ਹੋਇਆ ਹੁੰਦੇ ਨੇ, ਜਿੰਨੀਆਂ ਉਹ ਜਥੇਬੰਦੀਆਂ, ਨਿਹੰਗ ਸਿੰਘ ਜਥੇਬੰਦੀਆਂ, ਜਿੰਨੀਆਂ ਸੰਪਰਦਾਵਾਂ, ਸਾਰਿਆਂ ਦੀ ਮਰਿਆਦਾ ਅਕਾਲ ਤਖ਼ਤ ਦੇ ਬਰਾਬਰ ਤੇ ਸ਼ਰੀਕ ਬਣ ਕੇ ਬੈਠੇ ਨੇ, ਅਕਾਲ ਤਖ਼ਤ ਦੀ ਮਰਿਆਦਾ ਨੂੰ ਸਾਰੇ ਨਹੀਂ ਮੰਨਦੇ। ਗੁਰੂ ਪਾਤਸ਼ਾਹ ਰਹਿਮਤ ਕਰੇ ਸਾਨੂੰ ਇੱਕ ਨਾਲ ਜੋੜਿਆ ਹੈ, ਅਸੀਂ ਇੱਕ ਦੇ ਪੁਜਾਰੀ ਹਾਂ, ਸਾਡੇ ਨਾ ਕੋ ਵੈਰੀ ਨਹੀਂ, ਬਗਾਨਾਂ ਦੀ ਅਵਸਥਾ ਹੈ। ਗੁਰੂ ਪਾਤਸ਼ਾਹ ਇੱਥੇ ਕਹਿੰਦੇ ਰਸਨ ਗੁਣ ਗੋਪਾਲ ਨਿਧ ਗਾਇਨ, ਇਹ ਅਵਸਥਾ ਸਾਡੀ ਤਾਂ ਬਣਦੀ ਹੈ
ਜੇ ਅਸੀਂ ਮਨ ਬਿਤੀਆਂ ਇਕਾਗਰ ਕਰਕੇ ਪਹਿਲਾਂ ਰਸਰਾਂ ਨਾਲ ਜਪੀਏ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਚੱਲਦੇ ਹਾਂ, ਫਿਰਦੇ ਹਾਂ, ਸੈਰ ਕਰਦੇ ਹਾਂ, ਲੰਗਰ ਪ੍ਰਸ਼ਾਦਾ ਪਕਾਉਂਦੇ ਹਾਂ, ਲੰਗਰ ਪ੍ਰਸ਼ਾਦਾ ਛਕਦੇ ਹਾਂ, ਸ਼ੁਰੂਆਤ ਇੱਥੋਂ ਹੀ ਹੋਣੀ ਹੈ। ਇੱਕ ਭੁਲੇਖਾ ਸਾਨੂੰ ਪੈਂਦਾ ਵੀ ਪੁਰਾਣੇ ਬੰਦੇ ਕੋਈ ਚਲੇ ਗਏ, ਪੁਰਾਣੇ ਵਿਅਕਤੀ ਕੋਈ ਚਲੇ ਗਏ, ਉਹਨੇ ਆਸ਼ੀਰਵਾਦ ਦੇਣਾ ਤੇ ਸਾਡੇ ਕਪਾਟ ਖੁੱਲ ਜਾਣੇ। ਨਹੀਂ ਜੀ, ਖੁੱਲਣੇ, ਸਿਮਰਨ ਆਪ ਹੀ ਕਰਨਾ ਪੈਣਾ। ਇੱਦਾਂ ਗੱਲਾਂ ਬਣਦੀਆਂ ਨਹੀਂ ਹੈਗੀਆਂ, ਆਪਣਾ ਰਸਤਾ ਆਪ ਬਣਾਉਣਾ ਪੈਣਾ, ਪੰਛੀ ਦੀ ਤਰ੍ਹਾਂ ਤੇ ਮੱਛੀ ਦੀ ਤਰ੍ਹਾਂ ਬਣਿਆ ਬਣਾਇਆ ਮਾਰਗ ਨਹੀਂ ਜੇ ਮਿਲਣਾ। ਹਾਂ, ਗਿਆਨ ਦੇ ਦੇਗਾ, ਤੁਰਨਾ ਸਾਨੂੰ ਪੈਣਾ ਹੈ। ਨਿਰੰਕਾਰ ਦੇ ਮਾਰਗ ਦੇ ਪੰਥੀ ਬਣਨ ਦੇ ਲਈ ਸਭ ਤੋਂ ਪਹਿਲਾ ਤਰੀਕਾ ਇਹੀ ਹੈ ਕਿ ਸਿਮਰਨ ਜਿਹੜਾ ਹੈ ਉਹ ਜੀਭ ਨਾਲ ਕੀਤਾ ਜਾਏ। ਉਸ ਤੋਂ ਅਗਲੀਆਂ ਅਵਸਥਾਵਾਂ ਬਾਅਦ ਦੀਆਂ ਨੇ, ਚੱਲਦੇ ਹਾਂ, ਫਿਰਦੇ ਹਾਂ, ਉੱਠਦੇ ਹਾਂ। ਅਤੇ ਦਾਨੇ ਪੁਰਸ਼ ਕਹਿੰਦੇ ਨੇ ਜਦੋਂ ਵਾਹਿਗੁਰੂ ਕਹਿੰਦੇ ਉਹਨਾਂ ਨੂੰ ਸ਼ੁਰੂਆਤੀ, ਕੋਈ ਸਮਾਂ ਕੱਢ ਲਓ ਘਰ 'ਚ ਜਦੋਂ ਕਿਤੇ ਜਾਗ ਆ ਜੇ ਰਾਤ ਨੂੰ, ਉਦੋਂ ਵੀ ਕਰ ਸਕਦੇ ਬੰਦਾ, ਅਤੇ ਥੋੜ੍ਹਾ ਜਿਹਾ ਇੰਨਾ ਕੁ ਕਰੇ ਵੀ ਕੰਨਾਂ ਆਪਣਿਆਂ ਨੂੰ ਸੁਣੇ। ਅਤੇ ਦੂਸਰੀ ਬਾਤ ਜਿਹੜੀ ਅਤੀ ਜ਼ਰੂਰੀ ਹੈ ਧਰਮ ਦੀ ਦੁਨੀਆ 'ਚ, ਮਨ ਹਾਜ਼ਰ ਹੋਵੇ। ਇਹ ਨਾ ਵੀ ਅਸੀਂ ਵਾਹਿਗੁਰੂ ਵਾਹਿਗੁਰੂ ਕਰ ਰਹੇ ਅਤੇ ਮਨ ਫੁਰਨਿਆਂ ਦੇ ਘੋੜੇ 'ਤੇ ਚੜ੍ਹ ਕੇ ਕਿਤੇ ਦਾ ਕਿਤੇ ਫਿਰ ਰਿਹਾ। ਸਭ ਤੋਂ ਵੱਡੀ ਜਿਹੜੀ ਕਮਜ਼ੋਰੀ ਹੈ ਇਹੀ ਹੈ ਕਿ ਇਹ ਫੁਰਨਿਆਂ 'ਤੇ ਚੜਿਆ ਰਹਿੰਦਾ ਹੈ। ਜਦੋਂ ਮਰਜ਼ੀ ਵੇਖ ਲਓ ਫੁਰਨੇ ਨਹੀਂ ਜੇ ਮੁੱਕਦੇ। ਜਦੋਂ ਵੀ ਸਿਮਰਨ ਕਰਨਾ ਹੈ, ਜਦੋਂ ਵੀ ਵਾਹਿਗੁਰੂ ਜਪਣਾ ਜਾਂ ਕੋਈ ਵੀ ਨਾਮ ਨਿਰੰਕਾਰ ਦਾ ਲੈਣਾ, ਇੱਕ ਨਾਮ ਦੀ ਗੱਲ ਨਹੀਂ ਹੈ, ਉਦੋਂ ਮਨ ਹਾਜ਼ਰ ਜ਼ਰੂਰ ਚਾਹੀਦਾ। ਇੱਕ ਮਿੰਟ ਰਹੇਗਾ, 15 ਸਕਿੰਟ, ਫਿਰ 20 ਸਕਿੰਟ, ਅਗਲੇ ਦਿਨ ਅੱਧਾ ਮਿੰਟ, ਫਿਰ 1 ਮਿੰਟ, ਫਿਰ 2 ਮਿੰਟ। ਇਸ ਨੂੰ ਇਹੋ ਕਾਬੂ ਕਰਨ ਸਿਮਰਨ ਦਾ ਤਰੀਕਾ ਹੀ ਹੈ। ਮਨ ਹਾਜ਼ਰ ਰਹੇਗਾ ਅਤੇ ਵਰਤਮਾਨ ਜੂਣ ਦੀ ਜਾਂਚ ਆਏਗੀ, ਅਤੇ ਵਰਤਮਾਨ ਸੰਭਾਲਣਾ ਹੀ ਨਿਰੰਕਾਰ ਦੇ ਮਾਰਗ ਦਾ ਪੰਥੀ ਬਣ ਸਕਦਾ ਹੈ ਜਿਹਨੇ ਵਰਤਮਾਨ ਸੰਭਾਲ ਲਿਆ। ਵਰਤਮਾਨ 'ਚ ਮਨ ਹੁੰਦਾ ਹੀ ਨਹੀਂ, ਮਨ 'ਤੇ ਜਾਂਦੇ ਪਿਛਾਂ ਸੋਚਣ ਡਿਆ ਹੁੰਦਾ ਕਿ ਲੰਘ ਗਿਆ, ਅੱਗੇ ਕੀ ਗਲਤੀਆਂ ਕਰ ਬੈਠੇ, ਪਿੱਛੇ ਕੀ ਹੋ ਗਿਆ, ਜਾਂ ਮੈਂ ਅਗਾਂਹ ਕੀ ਕਰਨਾ, ਬੈਠਾ ਇੱਥੇ ਹੁੰਦਾ, ਬੈਠਾ ਅੱਜ ਹਾਜ਼ਰ ਹੈ, ਅੱਜ ਬਾਰੇ ਕੁਝ ਨਹੀਂ, ਹੁਣ ਬਾਰੇ ਕੁਝ ਨਹੀਂ, ਕੱਲ੍ਹ ਕਰਨ ਤਾਂ ਅਵੇ ਕਰ, ਅਵੇ ਕਰਨ ਦੀ ਬਾਤ ਹੈ, ਹੁਣੇ ਕਰ, ਹੁਣ ਤੋਂ ਸ਼ੁਰੂ ਕਰੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਜੋ ਵੀ ਨਾਮ ਚੰਗਾ ਲੱਗਦਾ ਉਸ ਨਿਰੰਕਾਰ ਦਾ ਨਾਮ ਸਿਮਰਨ ਕਰਨਾ ਜੋ ਸਾਰੀ ਕਾਇਨਾਤ ਨੂੰ ਪੈਦਾ ਕਰਨ ਵਾਲਾ ਹੈ, ਅਤੇ ਸ਼ਾਂਤ ਸਹਿਜ ਰਹਿਸਮਨ ਉਪਜਿਓ ਸਗਲੇ ਦੂਖ ਪੁਲਾਇਨ। ਸਿਮਰਨ ਕਰਨ ਦੇ ਨਾਲ ਕੀ ਹੁੰਦਾ ਹੈ, ਸਹਿਜ ਅਵਸਥਾ ਬਣ ਜਾਂਦੀ ਹੈ, ਆਪਣੇ ਆਪ ਸਿਮਰਨ, ਆਪਣੇ ਆਪ ਚੰਗੇ ਕੰਮ, ਆਪਣੇ ਆਪ ਧਰਮ ਦੇ ਸੰਬੰਧ ਵਿੱਚ ਰਹਿਸਮਾਨ ਉਪਜਿਓ ਸਗਲੇ ਦੁੱਖ ਪਲਾਇਣ, ਤੇ ਸਾਰੇ ਦੁੱਖਾਂ ਦਾ ਨਾਸ ਹੋ ਜਾਂਦਾ। ਦੁੱਖ ਜਿਹੜੇ ਆ ਉਹ ਭੱਜ ਜਾਂਦੇ ਨੇ, ਪਲਾਇਨ ਕਰ ਜਾਂਦੇ, ਕੂਚ ਕਰ ਜਾਂਦੇ। ਜੋ ਮੰਗ ਹੈ ਸੋਈ ਸੋਈ ਪਾਵੇ, ਸੇਵਾਰ ਕੇ ਚਰਨ ਰਸਾਇਣ। ਅਜਿਹੇ ਗੁਰਮੁਖ ਪਿਆਰਿਆਂ ਦੀ ਫਿਰ ਹਰ ਬਾਤ ਨਿਰੰਕਾਰ ਜਿਹੜਾ ਨਾ ਉਹ ਪੂਰੀ ਕਰਦਾ, ਜੋ ਜੋ ਮੰਗਦੇ ਨੇ। ਜਦੋਂ ਸਿਮਰ ਨਾਲ ਜੁੜ ਕੇ ਫਿਰ ਮੰਗ ਹੀ ਖਤਮ ਹੋ ਜਾਂਦੀ, ਫਿਰ ਤੇ ਆ ਨਿਰੰਕਾਰ ਦੇ ਦਰਵਾਜ਼ੇ ਖੁੱਲ੍ਹੇ ਨੇ ਕਿ ਜੋ ਮੰਗੇਗਾ ਉਹ ਮੈਂ ਦੇਵਾਂਗਾ। ਔਰ ਇਤਿਹਾਸ ਭਰਿਆ ਪਿਆ ਸਾਖੀਆਂ ਨਾਲ, ਜਿਹੜਾ ਸਿਮਰ ਨਾਲ ਜੁੜਿਆ ਉਹ ਜੀਵਨ ਵਿੱਚ ਸੁੱਖ ਸ਼ਾਂਤੀ ਦਾ ਆਨੰਦ ਮਾਣਨ ਲੱਗ ਗਏ। ਜਨਮ ਮਰਨ ਦੋਹਾਂ ਤੇ ਝੂਟੇ ਭਉ ਜਲ ਜਗਤ ਰਾਹੇ, ਸੰਸਾਰ ਸਾਗਰ ਤੋਂ ਪਾਰ ਹੋ ਗਏ। ਇਹਦੇ ਵਿੱਚ ਰਹਿੰਦਿਆਂ ਰਹਿੰਦਿਆਂ ਨੂੰ ਵਿਕਾਰਾਂ ਦੇ ਨੇੜੇ ਨਾ ਆਉਣ ਦਿੱਤਾ, ਇਸ ਨੂੰ ਸੰਸਾਰ ਤਾਰਨਾ। ਸੰਸਾਰ ਤਾਰਨ ਦਾ ਤਰੀਕਾ ਹੀ ਇਹ, ਬੇੜੀ ਨਾਲ ਜੇ ਸਮੁੰਦਰ ਤਰਨਾ ਤੇ ਬੇੜੀ ਦੇ ਬਾਹਰ ਪਾਣੀ ਜਿੰਨਾ ਮਰਜ਼ੀ ਉਹ ਵਿੱਚ ਨਹੀਂ ਹੋਣਾ ਚਾਹੀਦਾ, ਜੇ ਵਿੱਚ ਪਾਣੀ ਤੇ ਡੁੱਬੇਗੀ ਡੁੱਬੇਗੀ। ਸੰਸਾਰ ਸਾਗਰ ਤਰਨ ਨੂੰ ਸਾਨੂੰ ਸਰੀਰ ਰੂਪੀ ਬੇੜੀ ਮਿਲੀ ਹੈ, ਜੇ ਅੰਦਰ ਵਿਕਾਰ ਬਣ ਗਏ ਤੇ ਡੁੱਬਾਂਗੇ ਡੁੱਬਾਂਗੇ, ਜੇ ਅੰਦਰ ਵਿਕਾਰ ਨਾ ਬਣ ਦਿੱਤੇ। ਗੁਰ ਦਿਖਲਾਈ ਮੋਰੀ, ਗੁਰੂ ਉਹ ਮੋਰੀ ਦੱਸ ਦਿੰਦਾ ਜਿੱਥੋਂ ਦੀ ਇਹਦੇ ਵਿੱਚ ਵਿਕਾਰ ਵੜਦੇ, ਜਿੱਥੋਂ ਦੀ ਪਾਣੀ ਪੈਂਦਾ ਹੈ, ਜਿੱਤ ਮਰਗ ਪਰਤ ਹੈ ਚੋਰੀ, ਜਿੱਥੋਂ ਦੀ ਚੋਰੀ ਚੋਰੀ ਸਾਡੇ 'ਤੇ ਹਮਲਾ ਹੁੰਦਾ ਵਿਕਾਰਾਂ ਦਾ, ਉਹ ਗੁਰੂ ਸਾਨੂੰ ਜਾਗਰੂਕ ਕਰਨ ਦਾ। ਜਾਗਰੂਕ ਕਰਨ ਦਾ ਇੱਕੋ ਹੀ ਤਰੀਕਾ ਹੈ ਕਿ ਮਨ ਹਾਜ਼ਰ ਰਹੇ ਅਤੇ ਮਨ ਸਿਮਰਨ ਵਿੱਚ ਲੱਗਾ ਰਹੇ। ਗੁਰੂ ਕਿਰਪਾ ਕਰ ਰਹੇ ਨੇ, ਜਨਮ ਮਰਨ ਖਤਮ ਹੋ ਜਾਂਦਾ ਹੈ, ਭਵਜਲ ਤਰਨ ਦੀ ਯੁਕਤੀ ਆ ਗਈ, ਖੋਜਤ ਖੋਜਤ ਤੱਤ ਵਿਚਾਰਿਓ ਦਾਸ ਗੋਬਿੰਦ ਪੁਰਾਣ।
ਖੋਜਦਿਆਂ ਖੋਜਦਿਆਂ ਇਹ ਤੱਤ ਵਿਚਾਰਿਆ ਕਿ ਨਿਰੰਕਾਰ ਦੇ ਨਾਮ ਤੋਂ ਬਿਨਾਂ ਗੁਜ਼ਾਰਾ ਨਹੀਂ ਜੀ। ਖੋਜਦ ਖੋਜ ਤੱਤ ਵਿਚਾਰਾ, ਬਿਨਾਂ ਹਰ ਭਜਨ ਨਹੀਂ ਛੁਟਕਾਰਾ। ਬਸ ਜੁੜ ਜਾਓ ਜਿੰਨਾ ਹੋ ਸਕੇ, ਜਿੰਨਾ ਲਓਗੇ ਓਨਾ ਹੀ ਲਾਹਾ, ਜਿੰਨਾ ਜਪ ਲਓਗੇ ਓਨਾ ਹੀ ਲਾਹਾ, ਥੋੜਾ ਥੋੜਾ ਸ਼ੁਰੂ ਕਰ ਦਿਓ। ਸੱਚੇ ਪਾਤਸ਼ਾਹ ਰਹਿਮਤ ਕਰਨਗੇ, ਬਸ ਜਦੋਂ ਨਿਰੰਕਾਰ ਨੂੰ ਪਤਾ ਲੱਗ ਗਿਆ ਤੁਰ ਪਿਆ ਮੇਰਾ ਸਿੱਖ ਮੇਰੇ ਮਾਰਗ ਦਾ ਪੰਥੀ ਬਣਨ ਵੱਲ ਤੁਰ ਪਿਆ, ਮਾਰਗ ਤੇ ਪੈ ਗਿਆ, ਫਿਰ ਚਰਨ ਸਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰੂ ਕੋਟ ਪੈਂਡਾ ਅੱਗੇ ਉਹ ਉਡੀਕਦਾ ਹੈ ਆਪ ਹੀ, ਆਏ ਮਿਲ ਗੁਰਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ, ਇਹ ਅਵਸਥਾ ਬਣ ਜਾਂਦੀ ਸੱਚੇ ਪਾਤਸ਼ਾਹ।

ਖੁਸ਼ੀ ਖੇੜਾ ਸਦੀਵੀ ਮਿਲੇ ਜਿਹਦਾ ਨਾਸ ਨਾ ਹੋਵੇ, ਉਹਦਾ ਵੀ ਇਹੋ ਹੀ ਆ ਕਿ ਸਦਾ ਸਿਮਰ ਨਾਰਾਇਣ। ਅਰਦਾਸ ਬੇਨਤੀ ਕਰੀਏ ਸ਼ੰਸ ਸਾਹਿਬ ਦੀ ਹਾਜ਼ਰੀ ਲੇਖੇ ਲਾਉਣ, ਸ਼ਹਿਨਸ਼ਾਹ ਕੋਲ ਇੱਕੋ ਹੀ ਮੰਗੀ।

ਲਾ ਚੁੱਕਾ ਨੇ ਕਿਵਾਂ ਸਮੂਹ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਫਤਿਹ ਦੀ ਸਾਂਝ ਪੈਦਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਿਲਾ ਤੀਜਾ। ਆਨੰਦ ਇੱਕੋ ਓਅੰਕਾਰ ਸਤਿਗੁਰ ਪ੍ਰਸਾਦ, ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿਜ ਸੇਤੀ ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਣੀਆਂ ਆਈਆਂ, ਸ਼ਬਦ ਹੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ, ਕਹੇ ਨਾਨਕ ਆਨੰਦ ਵਾ ਸਤਿਗੁਰੂ ਮੈਂ ਪਾਇਆ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲ, ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ, ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ, ਸਭ ਰੰਗਲਾ ਸਮਰੱਥ ਸਵਾਮੀ ਚੋ ਕਿਉਂ ਮਨੋ ਵਸਾਰੇ, ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲ, ਸਾਚੇ ਸਾਹਿਬਾ ਕਿਆ ਨਾਹੀ ਕਰਤੇ ਰਹੇ, ਕਰਤਾਂ ਤੇਰਾ ਸਭ ਕੁਛ ਹੈ ਜਿਸ ਦੇ ਸੋ ਪਾਵੇ, ਸਦਾ ਸਿਵ ਸਲਾਹ ਤੇਰੀ ਨਾਮ ਮਨ ਵਸਾਵੇ, ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਕਨੇਰੇ, ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ, ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰਸਾਨ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਭਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿੱਚੋਂ ਜਿਹਦੀਆਂ ਇਹ ਵਡਿਆਈਆਂ, ਕਹੇ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਘਰ ਸਭਾਗੇ, ਘਰ ਸਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ, ਪੰਚ ਦੋ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਤ ਜਿਨ ਕਉ ਸੇ ਨਾਮ ਹਾਰ ਕੈ ਲਾਗੇ, ਕਹੇ ਨਾਨਕ ਤੈ ਸੁਭੋ ਆ ਤਿਤ ਘਰ ਅਨਹਦ ਵਾਜ, ਆਨੰਦ ਸੁਣੋ ਵਡ

0: શાસંગ જી બોલો જી
1: વાહે વાહે એક ઓંકાર શ્રી ભાગવતી કે પતે શ્રી ભગવતીજી સહાય ભાષી ભગવતી પાછે દસવી પ્રથમ ભગવતી સમર્ક ગુરુ નાનક લઈ ત્યાં પ્રંકિત ગુરુદેવ અવરદાસ રામદાસ સહાય અર્જુન હર ગોવિંદનું સિમરો શ્રી હર રાય શ્રી હર કૃષ્ણ ત્યાગ સબ દુઃખ જાય તેગ બહાદુર સિમર્યા કરનું દયાવતા હૈ સબ તાઈ હોય સહાય દસમે પાછા ગુરુ ગોવિંદ સિંહજી મહારાજ સબ તાઈ હોય સહાય દસમ પાછી પુત્રાત્મક સ્વરૂપ સાહેબ શ્રી ગુરુ ગ્રંથ સાહેબ જે પાર દર દે અંતર કે ખાલસા સે બોલો જી વાહેગુરુ ગરીબનવાસ આપ જી દે પંચ પ્યારી ચાર સાહેબજાદે ચારી મુક્ત ਹੱਟੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਬਣ ਚੱਕਿਆ ਦੇਖ ਚਲਾਈ ਤੇ ਵਾਹ ਦੇਖ ਕੇ ਡਿਟ ਕੀਤਾ ਤੇ ਨਾ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਤੇ ਅੰਦਰ ਕੇ ਬੋਲੋ ਜੀ ਵਾਹਿਗੁਰੂ ਜਿੰਨਾ ਸਿੰਘਾਂ ਸਿੰਘਣੀਆਂ ਧਰਮ ਹੇ ਸੀ ਦਿੱਤੇ ਬੰਦ ਮੰਨ ਕਟਵਾਏ ਖੋਪੜੀਆਂ ਲਾਈਆਂ ਚਰਖੜੀਆਂ ਦੇ ਜੜੇ ਆਹਰ ਨਾ ਚਲਾਏ ਗਏ ਗੁਰਦੁਆਰੇ ਸੇਵਾ ਤੇ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆ ਰਿਹਾ ਸੀ ਕਿਸੇ ਦੇ ਕੇ ਸੰਭਾਇਆ ਤੇ ਨਾ ਨੀ ਕਮਾਈ ਦਾ ਤੇ ਅੰਦਰ ਕੇ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਵਾ ਗੁਰਦੁਆਰੇ ਦਾ ਤੇ ਅੰਦਰ ਕੇ ਬੋਲੋ ਜੀ ਵਾਹਿਗੁਰੂ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚੇਤਾ ਹੈ ਚਿਤ ਆਵਣ ਕਾ ਸਦਕਾ ਸਰਬ ਸੁਖੋ ਹੈ ਜਹਾਂ ਜਹਾਂ ਗੁਰੂ ਖਾਲਸਾ ਚਰਤਨ ਚਰਿਆਇ ਦੇਵ ਦੇਵ ਕੀ ਫਤਿਹ ਬਿਲ ਕੀ ਪਹਿਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨ ਇਸ਼ਨਾਨ ਕਿਉਂਕਿ ਚੰਦੇ ਬੂੰਗੇ ਜੁਗ ਜੁਗ ਆਟਾ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪੱਤ ਕੇ ਰਾਖੇ ਆਪ ਵਾਹਿਗੁਰੂ ਗੁਰੂ ਗਰੀਬ ਨਿਵਾਸ ਪੰਦੇ ਸਦਾ ਸਿਹਾਈ ਦਿੱਤਾ ਜੀਓ ਗੁਰਦੁਆਰਾ ਨਨਕਾਣਾ ਸਾਹਿਬ ਪੰਜਾਬ ਸਾਹਿਬ ਹੋਰ ਗੁਰਦੁਆਰੇ ਗੁਰਧਾਮ ਜਿਹਨਾਂ ਤੋਂ ਆਪਦੇ ਪੰਥ ਨੂੰ ਵਿਛੋੜ ਲਿਆ ਗਿਆ ਕੁਦਰਤ ਸਿਧਾਰਤ ਸਿਆ ਸੰਭਾਲ ਦਾ ਦਾਨ ਆਪਣੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਓਟਿਆਂ ਨਿਓਟਿਆਂ ਦੀ ਓਟ ਗੁਰੂ ਨਿਆਸਰਿਆਂ ਦੇ ਆਸਰੇ ਗੁਰੂ ਧੰਨ ਧੰਨ ਮੈਂ ਉਹਦਾ ਧਾਰ ਪਿਤਾ ਜੀ ਦੋਏ ਕਰ ਜੋੜ ਕਰੋ ਅਰਦਾਸ ਤੁਰ ਪਾਵੇ ਤਾਂ ਨਿਰਾਸ ਹੇ ਗਿਰੀ ਮਹਾਰਾਜ ਜੀ ਆਪ ਜੀ ਦੇ ਚਰਨ ਕਾਮਨਾ ਤੇ ਦਾਸ ਸਿੰਘ ਤਾਜ ਆਪਣੇ ਬਖਸ਼ਿਸ਼ ਕੀਤੀ ਹੈ ਅੰਮ੍ਰਿਤ ਵੇਲੇ ਪ੍ਰਕਾਸ਼ ਮਾਨਵ ਸੰਗਤ ਨੂੰ ਦਰਸ਼ਨ ਦਰਦ ਦੇ ਕਿਹਾ ਉਤਾਰ ਦਿਓ ਮਿਹਰਬਾਨੀ ਦੇ ਪਾਠ ਐਜ ਵੀ ਰਾਗੀ ਸਿੰਘ ਨੇ ਆਪ ਦੀ ਚਰਨ ਜਾਸਾ ਕੀ ਵਰਤ ਕੀਰਤਨ ਕੀਤੇ ਨੇ ਵਿਦਵਾਨ ਵੀਰਾਂ ਨੇ ਅੱਜ ਹੁਕਮਨਾਮੇ ਦੀ ਕਥਾ ਤਿਆਰ ਕੀਤੀ ਕਿਰਪਾ ਕਰੋ ਹੋਈਆਂ ਭੁੱਲ ਚੁੱਕਾ ਨੀ ਮਾਫ਼ੀ ਬਖਸ਼ੋ ਪੜੀ ਹੋਈ ਬਾਣੀ ਸੋਧ ਕੇ ਸੱਚ ਖੰਡ ਪ੍ਰਵਾਨ ਕਰੋ ਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੇ ਹਿਰਦੇ ਨਿਸ਼ਾਨ ਦੀ ਕਿਰਪਾਲਤਾ ਕਰੋ ਜੀ ਅੱਗੋ ਤੋਂ ਸ਼ੋਧ ਤੇ ਪਿੱਤਰ ਬਾਣੀ ਪਿਆਰ ਨੇ ਬਰਬੁੱਧ ਦੀ ਬਖਸ਼ਿਸ਼ ਕਰੋ ਪੀਰਵਾਸ ਇਸ ਖੁਸ਼ੀ ਵਿੱਚ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਵਿੱਚ ਪਿੱਤਰ ਗ੍ਰਾਮ ਸ਼ਾਦੀ ਦੇ ਗਿਆ ਤਿਆਰ ਕਰੇ ਖਾਦਨ ਦਿੱਤਾਰ ਆਪ ਜੀ ਭੋਗ ਲਾਓ ਸੀਤ ਪ੍ਰਸਾਦ ਸਾਹ ਸੰਗਤ ਦੀ ਰਸਨਾ ਲਾਇਕ ਹੋਵੇ ਜੋ ਜੀ ਸਕੇ ਸਵਾਸ ਸਵਾਸ ਆਪ ਜੀ ਦਾ ਪਿੱਤਰ ਨਾਮ ਜਪ ਬਖਸ਼ਿਸ਼ ਕਰੋ ਦਿੱਤਾਰ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਹ ਪ੍ਰਦੇਹ ਰੱਖਿਆ ਬਖਸ਼ਿਸ਼ ਕਰੋ ਜੀ ਗੀਮਨਾ ਕਿਰਪਾ ਕਰੋ ਆਪਦੀ ਮੱਖੀਆਂ ਦਾਤਾਂ ਜੋ ਲੱਗਣੇ ਤੁਰ ਸਵਾਰੀਆਂ ਪ੍ਰਵਾਨ ਕਰਨੀ ਗੀਮਨਵਾਸ ਆਪਦੇ ਚਰਨਾਂ ਸੇਵਾ ਕਰ ਰਹੇ ਸਾਰੇ ਤੁਹਾਡੀਆਂ ਸਿੰਘਾਂ ਸਿੰਘਣੀਆਂ ਨੂੰ ਤੰਦਰੁਸਤੀ ਬਖਸ਼ੋ ਚਾਲੀ ਕਰਾ ਬਖਸ਼ੋ ਅਤੇ ਸਦਾ ਹੀ ਇਸੇ ਤਰ੍ਹਾਂ ਆਪਣੇ ਚਰਨਾਂ ਸੇਵਾ ਦੀ ਭਾਵਨਾ ਬਖਸ਼ਿਸ਼ ਪਾਲਤਾ ਕਰੋ ਗਰੀਬਨਵਾਸ ਜੀ ਕਿਰਪਾ ਕਰੋ ਦਿੱਤਾ ਅੰਮ੍ਰਿਤ ਵੇਲੇ ਤੋਂ ਲੈ ਕੇ ਦਰ ਤੇ ਆਈਆਂ ਸਾਫ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰੋ ਘੜੀਆਂ ਲੈ ਕੇ ਲਾਓ ਸੰਗਤਾਂ ਦਾ ਦਰ ਤੇ ਸਿਰ ਫੁੱਲ ਪੇਟਿਆ ਪ੍ਰਵਾਨ ਸ਼ੁਭਕਾਮਨਾ ਪੂਰਨ ਕਰੋ ਜੀ

ਲੜੀ ਵਾਸਤੇ ਅੱਜ ਪਾਠ ਕਰਨ ਵਾਸਤੇ ਆ ਗਿਆ ਬਖਸ਼ੋ ਰਹਿੰਦੇ ਕਾਸ਼ਵਾਰ ਕੇ ਚਰਨ ਤੋਂ ਅੱਜ ਬੁਲਾਓ ਸ਼ੁੱਧ ਦੇ ਪਿੱਤ ਸੇਵਾ ਲੈਣ ਦੀ ਕਿਰਪਾ ਦਿੱਤਾ ਸਹੀ ਪਿਆਰੀ ਮੇਰੇ ਜਿਹੜੇ ਮਨਾਰ ਦਾ ਨਾਮ ਚੇਤਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਈ। ਵਾਹਿਗੁਰੂ ਜੀ ਕਾ ਖਾਲਸਾ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਿਕਾਰਯੋਗ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ। ਮਾਰੇ ਬਖਸ਼ੇ ਕੀਤੀ ਆਪ ਸੰਗਤਾਂ ਅੰਮ੍ਰਿਤ ਪਿਆਲਾ ਕੇ ਮਾਰੇ ਨਿੱਘੇ ਵਧਾਨੰਦ ਮਾਣਦੇ ਹਾਂ। ਪੁੱਤਰ ਗੁਰਬਾਣੀ ਆਸਾ ਕੀ ਵਾਰ ਸੰਪੂਰਨ ਕੀਤੇ ਸਾਨੂੰ ਕੀਤੇ ਨੇ, ਉਪਰੰਤ ਅੱਜ ਹੁਕਮਨਾਮੇ ਦੀ ਕਥਾ ਵਿਚਾਰ ਵਿਦਵਾਨ ਵੀ ਸਾਨੂੰ ਕੀਤੀ ਹੈ। ਅਰਦਾਸ ਦਿਲਧਾਰੀਆਂ ਭਰੀਆਂ ਪਰੰਤ ਮਾਰੇ ਬਖਸ਼ੇ ਪੁੱਤਰ ਹੁਕਮਨਾਮੇ ਸਾਨੂੰ ਕੀਤੇ ਹਨ। ਸਤਿ ਸ਼੍ਰੀ ਅਕਾਲ ਸਵਾਸਵਾ ਗੁਰੂ ਸਾਹਿਬਾਂ ਨੇ ਆਪ ਗੁਰੂ ਖਾਤਾ ਬਖਸ਼ਿਸ਼ ਕੀਤਾ ਹੈ। ਔਰ ਸਤਸੰਗ ਜੀ ਆਪ ਸੰਗਤਾਂ ਨੂੰ ਪਤਾ ਹੈ ਕਿ ਪਿੱਤਰ ਗੁਆਂਢ ਦੇ ਲੜੀ ਵਾਰ ਸਹਿਜ ਪਾਠ ਚੱਲ ਰਹੇ ਨੇ। ਸਤਸੰਗ ਜੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਜ਼ਰੂਰ 10 ਵਜੇ ਤੱਕ ਭਾਈ ਸਾਹਿਬ ਨੂੰ ਸਾਨੂੰ ਕਰਾਉਣਗੇ। ਆਪ ਨੇ ਬੜੀ ਸ਼ਰਧਾ ਭਾਵਨਾ ਸਹਿਜ ਪਾਠ ਸਾਨੂੰ ਕਰਨਾ ਹੈ। ਸੋ ਸਾਰੀ ਸੰਗਤਾਂ ਬੇਨਤੀ ਹੈ ਜੋ ਸੰਗਤਾਂ ਘਰਾਂ 'ਚ ਬੈਠ ਕੇ ਲੜੀ ਵਾਰ ਸਹਿਜ ਪਾਠ ਕਰ ਰਹੇ ਨੇ। ਸੋ ਸਹਿਜ ਪਾਠ ਦੇ ਭੋਗ ਪੈਣੇ ਨੇ 21 ਜੂਨ ਨੂੰ। ਸੋ ਸਤਸੰਗ ਜੀ ਇਸ ਸਰਬੱਤ ਦੇ ਭਲੇ ਵਾਸਤੇ ਰੱਖੇ ਹੋਏ ਨੇ। ਸੋ ਆਪ ਸੰਗਤਾਂ ਜ਼ਰੂਰ 21 ਤਰੀਕ ਤੱਕ ਇਸ ਨੂੰ ਤਿਆਰ ਕਰ ਲਓ, ਆਪਣੀ ਤਿਆਰੀ ਕਰ ਲਓ ਅਤੇ ਗੁਰੂ ਘਰ ਪਹੁੰਚ ਕੇ ਆਪ ਸਾਰੀਆਂ ਸੰਗਤਾਂ ਨੇ ਹਾਜ਼ਰੀਆਂ ਭਰ ਕੇ ਸਾਰੇ ਸਹਿਜ ਪਾਠਾਂ ਦੇ ਭੋਗ ਉਸ ਦਿਨ ਪੈਣੇ ਨੇ। ਸੋ ਕੋਈ ਕਿਸੇ ਨੂੰ ਕੋਈ ਵਿਚਾਰ ਕੋਈ ਦਲੀਲ ਚਾਹੀਦੀ ਹੋਵੇ ਤਾਂ ਉਹ ਭਾਈ ਰਜਿੰਦਰ ਸਿੰਘ ਜੀ ਚੈੱਕ ਸਾਹਿਬ ਨੂੰ ਫੋਨ ਕਰਕੇ ਉਹਨਾਂ ਨਾਲ ਇਹ ਆਪਣਾ ਸੰਪਰਕ ਕਰ ਸਕਦੇ ਹੋ। ਉਹਨਾਂ ਦਾ ਫੋਨ ਨੰਬਰ ਹੈ 408-712-4845 408-712-4145। ਆਪ ਸੰਗਤ ਦਾ ਜ਼ਰੂਰ ਇਹ ਖਿਆਲ ਨਾਲ ਧਿਆਨ ਨਾਲ ਸਤਸੰਗ ਜੀ ਤੁਸੀਂ ਜ਼ਰੂਰ ਕੋਸ਼ਿਸ਼ ਕਰਨੀ ਹੈ। ਸਤਸੰਗ ਦੀ ਸੋਹਾਂ ਤੋਂ ਲੈ ਕੇ 20 ਤੱਕ ਸੰਗਤ ਦੇ ਰੂਪ ਸੁਖਮੀ ਸਾਹਿਬ ਦੇ ਪਾਠ ਹੋ ਰਹੇ ਨੇ। ਸੋ ਸਾਥੀਆਂ ਦਾ ਟਾਈਮ ਹੈ 7:30 ਤੋਂ ਲੈ ਕੇ 8:30 ਤੱਕ। ਜ਼ਰੂਰ ਹਾਜ਼ਰੀਆਂ ਭਰੋ ਅਤੇ ਗੁਰੂ ਦੇ ਖੁਸ਼ਾਵਰ ਪ੍ਰਾਪਤ ਕਰੋ। ਸਤਸੰਗ ਜੀ ਗੁਰੂ ਮਾਰੇ ਬਖਸ਼ਿਸ਼ ਕਰਨਗੇ। ਸੋ ਸਤਸੰਗ ਜੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਹੁਣ ਭਾਈ ਸਾਹਿਬ ਤਿਆਰ ਨੇ, ਉਹ ਸਹਿਜ ਪਾਠ ਆਰੰਭ ਕਰਨੇ ਸ਼ੁਰੂ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਗੁਰੂ ਚਰਨਾਂ ਵਿੱਚ ਬੈਠ ਕੇ, ਘਰਾਂ ਵਿੱਚ ਬੈਠ ਕੇ ਨਿੱਤਾਂ ਪ੍ਰਤੀ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਹੋ। ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ, ਸਮਾਂ ਹੋਇਆ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਦਾ। ਪਾਵਨ ਅੰਗ 424 ਤੋਂ ਅੱਜ ਆਪਾਂ ਅੱਗੇ ਸ੍ਰੀ ਸਹਿਜ ਪਾਠ ਪ੍ਰਾਰੰਭ ਕਰਨੇ ਹਨ ਜੀ। ਪਿਆਰ ਸਹਿਤ ਆਪ ਜੀਆਂ ਨੇ ਹਾਜ਼ਰੀਆਂ ਭਰਨੀਆਂ ਹਨ। 424 ਅੰਗ ਤੋਂ ਅੱਜ ਦੇ ਸ੍ਰੀ ਸਹਿਜ ਪਾਠ ਪ੍ਰਾਰੰਭ ਹੋ ਰਹੇ ਹਨ। ਸਤਨਾਮ ਵਾਹਿਗੁਰੂ ਸਾਹਿਬ ਜੀਓ, ਇੱਕ ਓਅੰਕਾਰ ਸਤਿ

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਹਿਬ ਸੰਗਤ ਜੀ, ਸਤਿਗੁਰੂ ਜੀ ਨੇ ਕਿਰਪਾ ਬਖਸ਼ਿਸ਼ ਕੀਤੀ ਹੈ ਜੋ ਨਿਤਾਂ ਪ੍ਰਤੀ ਜਗਤ ਜਲੰਦੇ ਦੇ ਭਲੇ ਵਾਸਤੇ ਆਪਾਂ ਸ੍ਰੀ ਸਹਿਜ ਪਾਠ ਨਾਲ ਪਿਆਰ ਸਹਿਤ ਗੁਰੂ ਚਰਨਾਂ ਵਿੱਚ ਬੈਠ ਕੇ ਘਰਾਂ ਵਿੱਚ ਬੈਠ ਕੇ ਜੁੜਦੇ ਹਾਂ। ਅੱਜ ਵੀ ਗੁਰੂ ਸਾਹਿਬ ਜੀ ਨੇ ਤਰਸ ਕੀਤਾ ਹੈ, ਪਾਵਨ ਬਾਣੀ ਦੇ ਪਾਠ ਆਪ ਜੀ ਨੇ ਸਰਵਨ ਕੀਤੇ ਹਨ, ਨਾਲ ਕੀਤੇ ਹਨ। ਗੁਰੂ ਕਿਰਪਾ ਕਰੇ ਸਭਨਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰ ਲੈਣ, ਪੜ੍ਹੀ ਸੁਣੀ ਬਾਣੀ ਦਾ ਭਾਵ ਸਮੂਹ ਪਰਿਵਾਰਾਂ ਨੂੰ ਸਤਿਗੁਰੂ ਜੀ ਬਖਸ਼ਿਸ਼ ਕਰਨ, ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਿਵਾਜਨ। ਅਗਾਧ ਬੋਧ ਬਾਣੀ ਪੜ੍ਹਦਿਆਂ ਬੇਅੰਤ ਬੇਅੰਤ ਭੁੱਲਾਂ ਹੋ ਗਈਆਂ ਹਨ। ਆਪ ਸੰਗਤ ਕਿਰਪਾਲੂ ਸਤਿਗੁਰੂ ਜੀ ਬਖਸ਼ਣ ਯੋਗ ਨੇ, ਬਖਸ਼ ਲੈਣਗੇ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰੂ ਪਿਆਰੇ ਖਾਲਸਾ ਜੀਓ, ਇੱਥੇ ਹੀ ਦਸਰਿਆਂ ਦਾ ਸਮਾਂ ਸਮਾਪਤ ਹੈ ਜੀ। ਆਓ ਸਤਿਕਾਰ ਯੋਗ ਸਿੰਘ ਸਾਹਿਬ ਗਿਆਨੀ ਪ੍ਰਤਾਪ ਸਿੰਘ ਜੀ, ਤਖ਼ਤ ਸ੍ਰੀ ਹਜ਼ੂਰ ਸਾਹਿਬ ਵਾਲੇ, ਆਪ ਜੀਆਂ ਨੂੰ ਅੰਮ੍ਰਿਤਮਈ ਬਾਣੀ ਗੁਰਮਤਿ ਵਿਚਾਰਾਂ ਰਾਹੀਂ ਪਿਆਰ ਸਹਿਤ ਗੁਰਮਤਿ ਬਾਰੇ ਜਾਣੂ ਕਰਾਉਣਗੇ, ਗੁਰ ਇਤਿਹਾਸ ਦੀ ਕਥਾ ਵਿਚਾਰ ਸਰਵਣ ਕਰਾਉਣਗੇ। ਪਿਆਰ ਸਹਿਤ ਸਰਵਣ ਕਰੋ ਜੀ, ਭੁੱਲਾਂ ਦੀ ਖਿਮਾ ਬਖਸ਼ ਦਿਓ, ਪਤੀ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ।

ਭਾਗਾਂ ਵਾਲੇ ਹੋ, ਕਰਮਾਂ ਵਾਲੇ ਹੋ। ਸਤਿਗੁਰਾਂ ਦੇ ਪਾਵਨ ਚਰਨਾਂ ਕਮਲਾਂ ਵਿੱਚ ਬੈਠ ਕੇ ਪਿਆਰ ਤੇ ਭਾਵਨਾ ਵਿੱਚ ਤੁਸੀਂ ਹਾਜ਼ਰੀਆਂ ਭਰ ਰਹੇ ਹੋ, ਜਿਸ ਦੀ ਰਸਨਾ ਤੇ ਮਾਲਕ ਦਾ ਨਾਮ ਹੋਵੇ, ਜਿਸ ਦੀ ਰਸਨਾ ਤੇ ਸਤਿਗੁਰਾਂ ਦੀ ਪਾਵਨ ਅੰਮ੍ਰਿਤਮਈ ਬਾਣੀ ਹੋਵੇ, ਰਹਿਮਤ ਹੋਵੇ, ਭਾਗਾਂ ਵਾਲੀ ਰਸਨਾ ਹੁੰਦੀ। ਜਿਹੜੀ ਰਸਨਾ ਵਾਹੋ ਵਾਹੋ ਕਰਦੀ ਹੈ ਨਾ, ਉਹ ਸੁਹਾਵਣੀ ਤੇ ਪਵਿੱਤਰ ਰਹਿਮਤਾਂ ਭਰੀ ਬਣ ਜਾਂਦੀ। ਵੱਡ ਭਾਗੀਆ ਵਾਹੋ ਵਾਹੋ ਮੋਹ ਹੋ ਕਢਾਈ, ਸਤਿਗੁਰੂ ਜੀ ਕਹਿ ਰਹੇ ਨੇ, ਵਾਹੋ ਵਾਹੋ ਕਰਤੀ ਰਸਨਾ ਸ਼ਬਦ ਸੁਹਾਈ, ਪੂਰੇ ਸ਼ਬਦ ਪ੍ਰਭ ਮਿਲਿਆ ਆਏ। ਮਾਲਕ ਦੇ ਨਾਮ ਵਿੱਚ ਐਸੀ ਬਖਸ਼ਿਸ਼ ਰਹਿਮਤ ਹੈ ਕਿ ਸ਼ਬਦ ਵਿੱਚ ਉਹ ਤਾਕਤ ਉਹ ਪਾਵਰ ਹੈ, ਸਾਰਾ ਕੁਝ ਮਾਲਕ ਦੀ ਰਹਿਮਤਾਂ ਨਾਲ ਝੋਲੀ ਵਿੱਚ ਆ ਜਾਂਦਾ ਹੈ। ਜਿਹੜੇ ਸਤਿਗੁਰਾਂ ਦੀ ਗੋਦ ਵਿੱਚ ਬੈਠ ਕੇ ਉਹਦਾ ਨਾਮ ਲੈਂਦੇ ਨੇ, ਉਹਨੂੰ ਯਾਦ

ਗੁਰੂ ਸਾਹਿਬ ਜੀ, ਸਭ ਕੁਛ ਆਪੇ ਆਪ ਹੈ, ਦੂਜਾ ਅਵਰਨਾ ਕੋਈ, ਜਿਉਂ ਬੁਲਾਏ ਤਿਉਂ ਬੋਲੀਐ, ਜਾਂ ਆਪ ਬੁਲਾਏ ਸੋਏ। ਗੁਰਮੁਖ ਬਾਣੀ ਬ੍ਰਹਮ ਹੈ, ਸ਼ਬਦ ਮਿਲਾਵਾ ਹੋਏ, ਪਰ ਕੀ ਵਡਿਆਈ ਹੋ ਆਖ ਨਾ ਸਕਾਂ। ਹੋ ਮੂਰਖ ਮੁਗਦ ਨੀ ਚਾਣ, ਜਨ ਨਾਨਕ ਕੋ ਬਖਸ਼ ਲੈ ਮੇਰੇ ਸਵਾਮੀ।

ਸਾਧ ਸੰਗਤ ਜੀ, ਅੱਜ ਅਸੀਂ ਸਾਰੇ ਚਾਰ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਜੁੜ ਬੈਠੇ ਹਾਂ। ਸਾਡੇ ਵੀ ਸਾਰਿਆਂ ਦਾ ਮਨ ਤੇ ਕਰਦਾ ਕਿ ਆਪਾਂ ਉਸ ਧਰਤੀ ਤੇ ਨਤਮਸਤਕ ਹੋਣ ਜਾਈਏ। ਦਸਮ ਪਾਤਸ਼ਾਹ ਦੇ ਚਰਨਾਂ ਨਾਲ ਆਪਣੀ ਲਿਵ ਜੋੜੀਏ, ਮਾਤਾ ਗੁਜਰੀ ਜੀ ਦੇ ਚਰਨ ਪਰਸੀਏ। ਵੱਡੇ ਸਾਹਿਬਜ਼ਾਦਿਆਂ ਨੇ ਕਿਸ ਤਰ੍ਹਾਂ ਚਮਕੌਰ ਦੀ ਗੜੀ ਵਿੱਚ ਸ਼ਹੀਦੀ ਪਾਈ ਹੋਏਗੀ, ਇਤਿਹਾਸਕਾਰਾਂ ਨੇ ਬਹੁਤ ਅੱਛੀ ਤਰ੍ਹਾਂ ਬਿਆਨ ਕੀਤਾ, ਕਵੀਆਂ ਨੇ ਵੀ, ਪਰ ਮੇਰੇ ਬਜ਼ੁਰਗ ਪ੍ਰੋਫੈਸਰ ਰਣਜੀਤ ਸਿੰਘ ਜੀ ਔਰ ਨੀਲਾ ਸਾਹਿਬ ਬੈਠੇ ਨੇ ਸਾਰੇ, ਗੁਣੀ ਜਾਣੋ ਤੁਸੀਂ ਕੀਰਤਨੀਆਂ ਦੇ ਉੱਤੇ ਸਤਿਗੁਰ ਨੇ ਸਾਨੂੰ ਗੁਰਬਾਣੀ ਗਾਇਨ ਦਾ ਆਦੇਸ਼ ਕੀਤਾ, ਉਪਦੇਸ਼ ਕੀਤਾ। ਬਾਣੀ ਗੁਰੂ, ਗੁਰੂ ਹੈ ਬਾਣੀ, ਅਸੀਂ ਬਾਣੀ ਨੂੰ ਪ੍ਰਧਾਨ ਰੱਖ ਕੇ ਜੋ ਵੀ ਗੱਲ ਕਰਨੀ ਹੈ ਉਸ ਪ੍ਰਥਾਏ ਹੀ

ਜਦੋਂ ਸਿਰਸਾ ਤੋਂ ਵਿਛੜ ਜਾਂਦੇ ਨੇ ਨਾ ਤੇ ਸਿੰਘ ਆਖਦੇ ਨੇ ਕਿ ਕਿੱਧਰ ਗਏ ਮਾਤਾ ਜੀ, ਕਿੱਧਰ ਗਏ ਸਾਹਿਬਜ਼ਾਦੇ, ਤੇ ਦਸਮ ਪਾਤਸ਼ਾਹ ਫਰਮਾ ਰਹੇ ਨੇ

ਕਹਿਣ ਲੱਗੇ ਕਿ ਭਾਵੇਂ ਸਾਡੇ ਤੇ ਜ਼ੁਲਮ ਹੋ ਰਿਹਾ ਹੈ ਪਰ ਸਾਡੀ ਕੌਮ ਤੇ ਉਸ ਦੇ ਲਾਲ ਲੈਣਾ ਜਿਸ ਨੇ ਕਿਹਾ ਸੀ ਇਨ ਪੁੱਤਰਨ ਕੇ ਸੀਸ ਪਰ

ਗੀਤ ਨੂੰ ਆਪਣੇ ਤਾਲ ਤੇ ਮਾਣ ਹੈ। ਮੇਰੇ ਬਜ਼ੁਰਗ ਬੈਠੇ ਨੇ, ਪਹਿਲੀ ਤੇ ਗੱਲ ਮੈਂ ਇਸ ਗੱਲ ਦੀ ਦਾਤ ਦਿੰਦਾ, ਇਹਨਾਂ ਦਾ ਸਤਿਕਾਰ ਕਰਦਾ ਕਿ ਅਸੀਸ ਦੇਣ ਲਈ ਬੈਠਦੇ ਨੇ ਔਰ ਕੀਰਤਨ ਸੁਣਦੇ ਨੇ। ਹੁਣ ਸੁਣਨ ਦੀ ਮਹਿਮਾ ਤੇ ਸੱਚੇ ਪਾਤਸ਼ਾਹ ਨੇ ਬਹੁਤ ਕਹੀ ਹੈ, ਪਰ ਕੀਰਤਨੀਆਂ ਨਹੀਂ ਸੁਣਦੇ ਕੀਰਤਨੀਆਂ ਨੂੰ, ਔਰ ਇਹ ਮੈਨੂੰ ਨਿਵਾਜ ਰਹੇ ਨੇ, ਮੈਂ ਇਹਨਾਂ ਦਾ ਬਹੁਤ ਸਤਿਕਾਰ ਕਰਦਾ। ਜਾਤ ਸਾਹਿਬ ਦਸਮ ਗ੍ਰੰਥ ਸਰਬਲੋ ਗ੍ਰੰਥ ਦੇ ਵਿੱਚ ਜੋ ਅਲੱਗ ਅਲੱਗ ਛੰਦ ਨੇ ਔਰ ਜੋ ਤਾਲ ਨੇ ਉਹਨਾਂ ਦਾ ਐਨਾਲਿਸਿਸ ਅਸੀਂ ਕਰਕੇ ਅਜੇ ਦੱਸ ਨਹੀਂ ਸਕੇ ਸਾਰੀ ਦੁਨੀਆ ਨੂੰ। ਮੈਂ ਨਹੀਂ ਕਹਿੰਦਾ ਕਿ ਭਾਰਤੀ ਸੰਗੀਤ ਦੀ ਤਾਲ ਪਰੰਪਰਾ ਕੋਈ ਨਿਗੂਣੀ ਹੈ, ਪਰ ਦਸਮ ਪਾਤਸ਼ਾਹ ਦੇ ਅਗਰ ਇਸ ਖਜ਼ਾਨੇ ਨੂੰ ਬੋਲਿਆ ਜਾਏ ਤੇ ਜਾਪ ਸਾਹਿਬ ਹੀ, ਜਾਪ ਸਾਹਿਬ ਦੇ ਛੰਦ ਹੀ ਔਰ ਇਹ ਕੰਮ ਕਰ ਸਕਦੇ ਨੇ ਜੇ ਬਜ਼ੁਰਗ ਬੈਠੇ ਨੇ ਸਾਡੇ, ਬਸ ਰਣਜੀਤ ਸਿੰਘ ਜੀ ਔਰ ਹੋਰ ਸਾਰੇ। ਅਗਰ ਇਹ ਪੋਸੀਬਲ ਹੋ ਸਕੇ ਤੇ ਬੜੀ ਵੱਡੀ ਗੱਲ ਹੋਏਗੀ ਕਿ ਉਹਨਾਂ ਛੰਦਾਂ ਦੇ

ਆਪਣੇ ਆਪ ਲਾਂ ਦੀ ਖਿਮਾ ਕਰਨਾ ਜੀ। ਫਤਿਹ ਦੀ ਸਾਂਝ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਬਾਣੀ 'ਚ ਉਚਾਰਨ ਕੀਤਾ ਹੋਇਆ ਮਲਾਰ ਮਹੱਲਾ ਪਹਿਲਾ। ਸਤਿਗੁਰੂ ਜੀ ਨੇ ਬੇਅੰਤ ਬਖਸ਼ਿਸ਼ਾਂ ਕੀਤੀਆਂ ਹਨ। ਮਲਾਰ ਰਾਗ ਦੀ ਰਾਹੀਂ ਇਨਸਾਨ ਨੂੰ ਉਪਦੇਸ਼ ਕਰ ਰਹੇ ਹਨ ਕਿ ਜਿਸ ਤਰ੍ਹਾਂ ਮੀਂਹ ਦਾ ਵਕਤ ਹੁੰਦਾ ਹੈ, ਮੀਂਹ ਦਾ ਮੌਸਮ ਹੁੰਦਾ ਹੈ, ਹੁਣ ਜਿਵੇਂ ਬਾਹਰ ਮੀਂਹ ਹੋ ਰਿਹਾ ਹੈ, ਉਸੇ ਤਰ੍ਹਾਂ ਗੁਰੂ ਦੀ ਮਿਹਰ ਦਾ ਵੀ ਮੀਂਹ ਹੁੰਦਾ ਹੈ। ਸਤਸੰਗਤ ਵਿੱਚ ਜਿਹੜਾ ਬੈਠ ਜਾਂਦਾ ਹੈ, ਉੱਥੇ ਗੁਰੂ ਦੀ ਮਿਹਰ ਦਾ, ਉਸਦੀ ਬਖਸ਼ਿਸ਼ ਦਾ ਮੀਂਹ ਹੁੰਦਾ। ਪਰ ਦੇਖੋ, ਜਿਵੇਂ ਬਾਹਰ ਅਸੀਂ ਮੀਂਹ ਹੋ ਰਿਹਾ ਹੋਵੇ ਅਤੇ ਕੋਈ ਭਾਂਡਾ ਪੁੱਠਾ ਹੋਵੇ, ਉਸ ਦੇ ਅੰਦਰ ਇੱਕ ਬੂੰਦ ਵੀ ਨਹੀਂ ਜਾਂਦੀ। ਉਸੇ ਤਰ੍ਹਾਂ ਸਾਡਾ ਮਨ ਹੈ, ਜੇ ਸਾਡਾ ਮਨ ਗੁਰੂ ਦੇ ਚਰਨਾਂ ਨਾਲ ਜੁੜਿਆ ਨਹੀਂ, ਸਾਡਾ ਫੋਕਸ ਸ਼ਬਦ ਵੱਲ ਨਹੀਂ ਹੈ, ਤਾਂ ਅਸੀਂ ਕੋਈ ਪ੍ਰਾਪਤੀ ਨਹੀਂ ਕਰ ਸਕਦੇ। ਗੁਰੂ ਦੀ ਮਿਹਰ, ਗੁਰੂ ਦੀ ਬਖਸ਼ਿਸ਼, ਜਿਉਂ ਜਿਉਂ ਬਾਣੀ ਨਾਲ ਜੁੜਦਾ ਹੈ ਮਨੁੱਖ, ਜਿਉਂ ਜਿਉਂ ਨਾਮ ਨਾਲ ਜੁੜਦਾ ਹੈ, ਸੇਵਾ ਸਿਮਰਨ ਮਨੁੱਖ ਦਾ ਜੀਵਨ ਬਦਲ ਦਿੰਦੇ ਨੇ। ਦੁੱਖਾਂ ਵਿੱਚੋਂ ਸੁੱਖਾਂ ਵਿੱਚ ਆ ਜਾਂਦਾ ਹੈ, ਸਤਸੰਗ ਕਰਦਾ ਹੈ ਅਤੇ ਬੁਰੇ ਦਿਨ ਜਿਹੜੇ ਨੇ ਉਹ ਚੰਗੇ ਬਣ ਜਾਂਦੇ ਨੇ, ਇਹ ਬਾਣੀ ਕਹਿੰਦੀ ਹੈ। ਆਓ ਇਹੀ ਅਰਦਾਸ ਗੁਰੂ ਨਾਨਕ ਦੇਵ ਮਹਾਰਾਜ ਸ਼ਬਦ ਦੇ ਅੰਦਰ ਕਰ ਰਹੇ ਹਨ। ਬਰਸ ਕੰਨਾ ਮੇਰਾ ਮਨ ਪੀਨਾ। ਸੋ ਗੁਰੂ ਮਹਾਰਾਜ ਦੀ ਬਖਸ਼ਿਸ਼ ਨਾਲ ਧੰਨ ਗੁਰੂ ਨਾਨਕ ਦੇਵ ਅਤੇ ਦਸਾਂ ਪਾਤਸ਼ਾਹਾਂ ਦੀ ਬਖਸ਼ਿਸ਼।

ਸਤਨਾਮ ਆਪ ਜੀ ਸਕੱਤਰ ਸਾਹਿਬ ਪਾਸ ਨੂੰ ਸਰਵਨ ਕਰੋ ਜੀ, ਪਿਆਰ ਨਾਲ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

0: ਤੁਮਰੀ ਸ਼ਰਨ ਤੁਮਾਰੀ ਆਸਾ ਤੁਮੀ ਸਜਣ ਸੁਹੇਲੇ ਰੱਖ ਹੋ ਰਾਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ ਪਰਮ ਸਤਿਕਾਰਯੋਗ ਸਤਸੰਗ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਤਿਕਾਰਯੋਗ ਗਿਆਨੀ ਮਨਮੋਹਨ ਸਿੰਘ ਜੀ ਜਿਨ੍ਹਾਂ ਨੇ ਆਪ ਜੀ ਨੂੰ ਰਾਗ ਦਰਬਾਰ ਅੰਦਰ ਬੜਾ ਰਸ ਪੈਣਾ ਕੀਰਤਨ ਸਰਵਣ ਕਰਵਾਇਆ ਹੈ। ਉਹਨਾਂ ਦਾ ਹਾਰਦਿਕ ਹਾਰਦਿਕ ਧੰਨਵਾਦ ਜੀ। ਹੁਣ ਆਪ ਜੀ ਨੂੰ ਅਗਲਾ ਜਥਾ ਆ ਕੇ ਕੀਰਤਨ ਦੁਆਰਾ ਨਿਹਾਲ ਕਰੇਗਾ ਜੀ ਸਤਿਕਾਰਯੋਗ ਗਿਆਨੀ ਹਰਭਜਨ ਸਿੰਘ ਜੀ ਲਹਿਰੀ ਤੇ ਉਹਨਾਂ ਦਾ ਜਥਾ। ਉਹਨਾਂ ਨੇ ਸ਼ਬਦ ਗਾਇਨ ਕਰਨੇ ਜੀ। ਪਹਿਲਾ ਸ਼ਬਦ ਹੈ ਸ੍ਰੀ ਰਾਗ ਦਾ, 31 ਰਾਗ ਨੇ। ਸੋ ਉਹਨਾਂ ਵਿੱਚੋਂ 3 ਰਾਗ ਉਹਨਾਂ ਨੇ ਅੱਜ ਸਰਵਣ ਕਰਾਉਣੇ ਨੇ। ਸ੍ਰੀ ਰਾਗ ਦਾ ਸ਼ਬਦ ਹੈ ਜੀ ਹਰਬਿਨ ਜੀਓ ਜਲ ਬਲ ਜਾਓ। ਤੇ ਅੱਗੇ ਹੈ ਜੀ ਦੂਸਰਾ ਰਾਗ ਤੁਖਾਰੀ ਰਾਗ ਦਾ, ਚੇਤ ਬਸੰਤ ਭਲਾ। ਤੇ ਉਸ ਤੋਂ ਅਗਲਾ ਹੈ ਜੀ ਸ਼ਬਦ ਬਸੰਤ ਰਾਗ ਦਾ, ਇਹ ਮਨ ਹਰਿਆ ਸਹਿਜ ਸਫਾਏ। ਸੋ ਆਓ ਉਹਨਾਂ ਪਾਸੋਂ ਹੁਣ ਆਪਾਂ ਰਾਗ ਦਰਬਾਰ ਅੰਦਰ ਇਸ 3 ਸ਼ਬਦ ਇਲਾਹੀ ਬਾਣੀ ਤਿੰਨਾਂ ਰਾਗਾਂ 'ਚ ਸਰਵਣ ਕਰੀਏ ਵੱਖਰੇ ਵੱਖਰਿਆਂ 'ਚ। ਸਮਾਂ ਠੀਕ 8 ਵਜੇ ਤੱਕ ਉਹਨਾਂ ਦਾ, 8 ਵਜੇ ਤੋਂ ਬਾਅਦ ਭਾਈ ਸਾਹਿਬ ਓਂਕਾਰ ਸਿੰਘ ਜੀ ਅਤੇ 8:30 ਦੀ ਸਮਾਪਤੀ ਹੋਣੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਹੁਣ ਮੈਂ ਬੇਨਤੀ ਕਰਦਾ ਹਾਂ ਭਾਈ ਨਿਰੰਜਨ ਸਿੰਘ ਜੀ ਅਤੇ ਹਰਿਮੰਦਰ ਜੱਥਾ ਜੀ ਸਾਰੇ ਇਹ ਜੋ ਸ਼ੁੱਕਰਵਾਰ ਤੋਂ ਸ਼ੁਰੂ ਹੋ ਕੇ 31 ਰਾਗ ਦਰਬਾਰ ਨਿਰਧਾਰਤ ਰਾਗਾਂ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਵਸ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਹੋ ਰਿਹਾ ਹੈ ਅਤੇ ਇਹ ਅੱਜ 2 ਰਾਗਾਂ ਵਿੱਚ ਕੀਰਤਨ ਕਰਨਗੇ। ਰਾਗ ਬਿਲਾਵਲ ਅਤੇ ਰਾਗ ਕੋਠੀ। ਭਾਈ ਸਾਹਿਬ ਦਾ

ਵਾਹਿਗੁਰੂ। ਆਓ ਜੀ, ਥੋੜਾ ਜਿਹਾ ਸਮਾਂ ਭਾਈ ਸਾਹਿਬ ਜੀ, ਭਾਈ ਨਿਰੰਜਨ ਸਿੰਘ ਜੀ, ਜਿਨ੍ਹਾਂ ਨੇ ਸਭ ਦੇ ਸਮੇਂ ਦੀ ਵੰਡ ਪਾਈ ਹੈ, ਹੁਣ ਉਹਨਾਂ ਨੂੰ ਅਸੀਂ ਬੇਨਤੀ ਕੀਤੀ ਹੈ, ਕਿਉਂਕਿ ਸਮਾਂ ਸਮਾਪਤੀ ਦਾ ਹੋ ਚੁੱਕਾ ਸੀ, ਪਰ ਫਿਰ ਵੀ ਅਸੀਂ ਸਕੱਤਰ ਸਾਹਿਬ ਜੀ ਤੋਂ ਆਗਿਆ ਲੈ ਕੇ ਇੱਕ ਸ਼ਬਦ ਦੀ ਹਾਜ਼ਰੀ ਭਾਈ ਸਾਹਿਬ ਜੀ, ਭਾਈ ਨਿਰੰਜਨ ਸਿੰਘ ਜੀ ਜਪੁਜੀ ਕਲਾਂ ਵਾਲੇ ਭਰਨਗੇ। ਮੈਂ ਬੇਨਤੀ ਕਰਾਂਗਾ ਕਿ ਚੜ੍ਹਦੀ ਕਲਾ ਦਾ ਹੁਣ ਸਮਾਪਤੀ ਹੈ, ਇੱਕ ਜਕਾਰਾ ਭੈਣਾਂ ਨੂੰ।

ਭਾਈ ਸਾਹਿਬ ਭਾਈ ਗੁਰਦਾਸ ਜੀ ਇਹ ਪਾਵਨ ਪਵਿੱਤਰ ਵਚਨ ਭਾਈ ਸਾਹਿਬ ਭਾਈ ਗੁਰਦਾਸ ਜੀ ਵਿਦਿਆ ਮਾਰਦੰਡ ਧੰਨ ਗੁਰੂ ਅਰਜਨ ਸਾਹਿਬ ਜੀ ਦੇ ਸਮੇਂ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਹੋ ਰਹੀ ਸੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਬਾਣੀ ਲਿਖਵਾ ਰਹੇ ਸਨ ਤੇ ਭਾਈ ਗੁਰਦਾਸ ਜੀ ਬਾਣੀ ਲਿਖ ਰਹੇ ਸਨ ਲਿਖਣ ਵਾਲੇ ਬਾਣੀ ਲਿਖਵਾਉਣ ਵਾਲੇ ਗੁਰੂ ਅਰਜਨ

0: ਰੱਖਣ ਵਾਲੇ ਭਾਈ ਗੁਰਦਾਸ ਜੀ ਦਾਸ ਜੀ ਬਚਨ ਪੜ੍ਹਨ ਲੱਗਾ ਭਾਈ ਗੁਰਦਾਸ ਜੀ ਦੀ ਬਾਣੀ ਨੂੰ ਘੱਟ ਗਾਇਆ ਜਾਂਦਾ ਪੜ੍ਹਿਆ ਜਾਂਦਾ ਭਾਈ ਸਾਹਿਬ ਜੀ ਦੀ ਕਲਮ ਭਾਈ ਸਾਹਿਬ ਜੀ ਦੀ ਸੋਚ ਅਦੁੱਤੀ ਸੋਚ ਹੈ ਬ੍ਰਹਮਗਿਆਨਤਾ ਵਾਲੀ ਸੋਚ ਹੈ ਇਹ ਜਿਹੜੇ ਬਚਨ ਹਨ ਕਿ ਗੁਰਸਿੱਖੀ ਉਹਦੀ ਪ੍ਰਾਪਤੀ ਕਿਵੇਂ ਹੋ ਸਕੇ ਉਹਦੇ ਕੀ ਪ੍ਰਕਾਰ ਹਨ ਇੱਕ ਤੇ ਸਿੱਖ ਬਣ ਜਾਣਾ ਹੈ ਨਾ ਇੱਕ ਜਿਹੜੀ ਸਿੱਖੀ ਕਮਾਉਣੀ ਹੈ ਅਸਲ ਗੱਲ ਤੇ ਉਹ ਹੈ ਰੂਪ ਭੇਸ਼ ਬਣਾ ਲੈਣਾ ਉਹ ਨਹੀਂ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਇਹੀ ਸਮਝਾਉਣਾ ਚਾਹੁੰਦੇ ਨੇ ਤੇ ਭਾਈ ਸਾਹਿਬ ਜੀ ਦੀ ਬਾਣੀ ਤੇ ਮੋਹਰ ਲੱਗੀ ਹੋਈ ਹੈ ਗੁਰੂ ਅਰਜਨ ਸਾਹਿਬ ਜੀ ਦੀ ਸਾਧ ਸੰਗਤ ਬੋਲੋ ਸ੍ਰੀ ਮੋਹਰ ਸਤਿਗੁਰ ਦੀ ਹੈ ਪ੍ਰਵਾਨਗੀ ਹੈ ਇਤਿਹਾਸ ਵਿੱਚ ਬਚਨ ਆਉਂਦਾ ਹੈ ਕਿ ਭਾਈ ਸਾਹਿਬ ਜੀ ਤੁਹਾਡੀ ਬਾਣੀ ਕੁੰਜੀ ਤੇ ਸਾਡੀ ਬਾਣੀ ਤਾਲ ਕਲਯੁਗ ਦੇ ਵਿੱਚ ਰਹਿ ਕੇ ਸੰਸਾਰ ਵਿੱਚ ਰਹਿ ਕੇ ਜਦੋਂ ਗੁਰਸਿੱਖ ਆਪ ਜੀ ਦੀ ਬਾਣੀ ਗੁਰੂ ਨਾਨਕ ਦੀ ਬਾਣੀ ਜਦੋਂ ਰਲਾ ਕੇ ਪੜ੍ਹੀ ਜਾਏਗੀ ਤੇ ਸਤਿਗੁਰ ਨੇ ਕਿਹਾ ਸੀ ਭਾਈ ਸਾਹਿਬ ਜੀ ਜਿਨ੍ਹਾਂ ਦੇ ਮਨ ਦੇ ਜੰਦਰੇ ਵੱਜੇ ਹੋਏ ਨੇ ਨਾ ਉਹ ਕੁੰਜੀ ਰੂਪ ਬਾਣੀ ਨਾਲ ਖੁੱਲ ਜਾਣਗੇ ਭਾਈ ਸਾਹਿਬ ਦੇ ਬਚਨਾਂ ਨੂੰ ਸਮਝੀਏ ਉਹ ਕੀ ਪ੍ਰਕਾਰ ਹਨ ਉਹ ਕਿਹੜੀ ਜੁਗਤ ਹੈ ਕਿਹੜੀ ਰਾਹ ਹੈ ਕਿਹੜਾ ਰਸਤਾ ਹੈ ਜਿਹਦੇ ਨਾਲ ਅਸਲ ਵਿੱਚ ਗੁਰਸਿੱਖ ਬਣਿਆ ਜਾ ਸਕਦਾ ਹੈ ਉਹ ਪ੍ਰਕਾਰ ਦੱਸੇ ਗਏ ਨੇ ਭਾਈ ਸਾਹਿਬ ਜੀ ਆਓ ਸਰਵਨ ਕਰੀਏ ਸੁਖੈਨ ਬਚਨ ਨੇ ਨਾਲ ਨਾਲ ਪਤਾ ਲੱਗਦਾ ਜਾਂਦਾ ਕਰੋ ਸਰਵਨ ਸਤਿਗੁਰੂ ਰਹਿਮਤ ਕਰਨ ਜੀ ਆਰੰਭਤਾ ਹੈ ਗੁਰਸਿੱਖੀ ਦਾ ਬੋਲਣਾ ਹੋਏ ਮਿੱਠ ਬੋਲਾ ਪਹਿਲਾ ਪ੍ਰਕਾਰ ਹੁਣ ਪਹਿਲੇ ਪ੍ਰਕਾਰ ਤੇ ਭਾਈ ਸਾਹਿਬ ਨੇ ਸਾਨੂੰ ਇਹ ਆਖਿਆ ਗੁਰੂ ਐਡਾ ਮਿੱਠਾ ਹੈ ਤੂੰ ਕੌੜਾ ਕਬੂਲ ਇਹ ਪਹਿਲਾ ਹੀ ਪ੍ਰਕਾਰ ਪਕੜ ਲਓ ਹਾਂ ਪਹਿਲੇ ਤਾਂ ਪੱਲੇ ਬੰਨ ਲਓ ਚੰਗੀ ਤਰ੍ਹਾਂ ਗੰਢ ਮਾਰ ਲਓ ਕਿ ਇਸ ਰਸਨਾ ਤੇ ਕਦੇ ਕੜਵਾਹਟ ਨਾ ਆ ਜੇ ਤਾਂ ਤੂੰ ਬਾਣੀ ਪੜ੍ਹਦਾ ਸਿਮਰਨ ਕਰਦਾ ਹੱਥਾਂ ਪੈਰਾਂ ਨਾਲ ਸੇਵਾ ਕਰਦਾ ਫਿਰ ਤੇ ਤੇਰਾ ਅੰਦਰ ਇਵੇਂ ਹੋ ਜਾਣਾ ਚਾਹੀਦਾ ਕਿ ਬਸ ਅੰਦਰ ਵੀ ਨਿਰਮਲ ਹੋਵੇ ਤੇ ਬਾਹਰ ਵੀ ਨਿਰਮਲ ਹੋਵੇ ਤੇ ਫਿਰ ਤੇ ਤੂੰ ਗੁਰਸਿੱਖ ਕਹਿਣ ਦਾ ਹੱਕਦਾਰ ਹੈ ਬਸ ਇਹੀ ਸਮਝਾਉਣਾ ਚਾਹ ਰਹੇ ਨੇ ਜਿਤਨੇ ਵੀ ਬੈਠੇ ਹੋ ਮੇਰੇ ਨਾਲ ਸਾਰੇ ਬਚਨ ਪੜ੍ਹੋ ਤੁਹਾਡੇ ਸਾਹਮਣੇ ਸਕਰੀਨ ਤੇ ਬਚਨ ਆ ਰਹੇ ਨਾਲ ਨਾਲ ਜ਼ਰੂਰ ਪੜ੍ਹੋ ਸ਼ਾਇਦ ਕਿਤੇ ਮੇਰਾ ਕਲਗੀਆਂ ਵਾਲਾ ਕਿਰਪਾ ਕਰ ਦੇਵੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਡੇ ਤੇ ਰਹਿਮਤ ਭਰੀ ਨਿਗਾਹ ਕਰ ਛੱਡੇ ਤੇ ਸਾਨੂੰ ਵੀ ਮਿੱਠਾ ਬੋਲਣਾ ਆ ਜਾਏ ਨਿਵ ਚੱਲਣਾ ਆ ਜਾਏ ਤੇ ਜਦੋਂ ਇਸ ਅਵਸਥਾ ਦੇ ਮਾਲਕ ਬਣ ਜਾਵਾਂਗੇ ਨਾ, ਫਿਰ ਸਿਰ ਦੇਣਾ ਵੀ ਆ ਜਾਵੇਗਾ।
1: ਬੋਲੋ ਸ੍ਰੀ,
0: ਫਿਰ ਹੀ ਆਵੇਗਾ। ਉਸ ਤੋਂ ਪਹਿਲੇ ਨਹੀਂ। ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੇ ਭਾਵੇਂ ਪੱਤੀਆਂ ਤਵੀਆਂ ਤੇ ਬਹਿ ਕੇ ਸਨ, ਪਰ ਸਤਿਗੁਰ ਨੇ ਕੋਈ ਉਲਾਂਭਾ ਨਹੀਂ ਸੀ ਕੀਤਾ। ਆਪਣੇ ਰਸਨਾ ਤੋਂ ਇਹ ਵਚਨ ਆ ਕੇ ਸਨ, ਉਲਾਹਨੂ। ਉਲਾਹਨੂ ਦੇ ਅਰਥ ਨੇ ਉਲਾਂਭਾ, ਗਿਲਾ, ਸ਼ਿਕਵਾ। ਹੁਣ ਪੱਤੀਆਂ ਤਵੀਆਂ ਤੇ ਵੀ ਬਹਿ ਕੇ ਕੋਈ ਗਿਲਾ ਨਹੀਂ, ਕੋਈ ਸ਼ਿਕਵਾ ਨਹੀਂ, ਕੋਈ ਉਲਾਂਭਾ ਨਹੀਂ। ਹੇ ਪਰਮੇਸ਼ਰ, ਤੂੰ ਮੇਰੇ ਨਾਲ ਕੀ ਕਰ ਰਿਹਾ? ਸੋਚਣ ਵਾਲੀ ਗੱਲ ਹੈ। ਇੱਥੇ ਕੋਈ ਜਰਾ ਜੀ ਵੀ ਸੱਟ ਵੀ ਲੱਗ ਜਾਏ, ਕਿਤੇ ਪ੍ਰਸ਼ਾਦੇ ਪਕਾਉਂਦਿਆਂ ਨੂੰ ਹੱਥ ਵੀ ਸੜ ਜਾਏ, ਕੁਛ ਹੋ ਜਾਂਦਾ ਤੇ ਬੰਦਾ ਉਲਾਂਭੇ ਦੇਣ ਤੁਰ ਪੈਂਦਾ ਹੈ। ਸਤਿਗੁਰਾਂ ਸਾਰੀਆਂ ਤਕਲੀਫਾਂ ਮੈਨੂੰ ਹੀ ਦੇਈ ਜਾਂਦਾ ਹੈ। ਉਹ ਪਿਆਰਿਆ ਕਦੀ ਇਹ ਨਹੀਂ ਸੋਚਿਆ, ਜਦੋਂ ਸਾਹਿਬਜ਼ਾਦੇ ਨੀਹਾਂ 'ਚ ਖਲੋਤੇ ਸਨ, ਕਦੀ ਉਹਨਾਂ ਨੂੰ ਪੁੱਛ ਕੇ ਦੇਖਦਾ, ਤੁਹਾਨੂੰ ਕੋਈ ਉਲਾਂਭਾ ਨਹੀਂ? ਤੁਸੀਂ, ਤੁਹਾਡੇ ਵੱਲੋਂ ਕੋਈ ਗਿਲਾ ਨਹੀਂ ਵੀ ਤੁਹਾਨੂੰ ਦੀਵਾਰ 'ਚ ਚੜਿਆ ਜਾ ਰਿਹਾ? ਸਾਹਿਬਜ਼ਾਦਿਆਂ ਨੂੰ ਤਿਆਰ ਪਰ ਤਿਆਰ ਕਰਕੇ ਜਦੋਂ ਭੇਜਦੇ ਨੇ, ਉਹਨਾਂ ਨੂੰ ਗਿਲਾ ਨਹੀਂ ਆਇਆ, ਪਿਤਾ ਜੀ ਕਿੱਥੇ ਭੇਜ ਰਹੇ? ਪਰ ਮੇਰੇ ਦੀਨ ਦਿਆਲ ਸਤਿਗੁਰੂ, ਜਿਨ੍ਹਾਂ ਬਾਰੇ ਭਾਈ ਸਾਹਿਬ ਭਾਈ ਨੰਦ ਲਾਲ ਨੇ ਤੇ ਕਮਾਲ ਕਰ ਦਿੱਤੀ ਸੀ, ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ, ਇਜ਼ਤੀ ਮਨਜ਼ੂਰ ਗੁਰੂ ਗੋਬਿੰਦ ਸਿੰਘ, ਹੱਕ ਰਾ ਗੰਜੂ ਗੁਰੂ ਗੋਬਿੰਦ ਸਿੰਘ, ਜ਼ੁਮਲਾ ਫੈਜ਼ ਨੂਰ ਗੁਰੂ ਗੋਬਿੰਦ ਸਿੰਘ, ਹੱਕ ਹੱਕ ਅੰਦੇਸ਼ ਗੁਰੂ ਗੋਬਿੰਦ ਸਿੰਘ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ, ਹੱਕ ਹੱਕ ਆਈਨਾ ਗੁਰੂ ਗੋਬਿੰਦ ਸਿੰਘ, ਖਾਲਸੋ ਬੇਕੀਨਾ ਗੁਰੂ ਗੋਬਿੰਦ ਸਿੰਘ। ਅਖੀਰ ਚ ਜਾ ਕੇ ਲਿਖਦੇ ਨੇ, ਕਾਦਰੇ ਹਰਕਾਰ ਗੁਰੂ ਗੋਬਿੰਦ ਸਿੰਘ, ਸਾਰੇ ਆਖੋ ਮੇਰੇ ਨਾਲ, ਬੇਕਸਾਰਾ ਯਾਰ ਗੁਰੂ ਗੋਬਿੰਦ ਸਿੰਘ। ਧੰਨ ਨੋ ਕਲਗੀਆਂ ਵਾਲੇ ਸਾਹਿਬ, ਜਿੱਥੇ ਛੋਟੀ ਜੀ ਉਮਰ ਚ ਕਹਿੰਦੇ ਨੇ, ਪਿਤਾ ਜੀ ਜੇ ਤੁਹਾਡਾ ਤੁਹਾਡੇ ਸੀਸ ਦਿੱਤਿਆਂ ਇਹਨਾਂ ਦਾ ਧਰਮ ਬਚਦਾ ਹੋਵੇ, ਅੱਗੋਂ ਉਹ ਆਪ ਬੱਚਿਆਂ ਨੂੰ ਤੋਰ ਰਹੇ। ਕਿੰਨੀਆਂ ਸਿਫਤਾਂ ਬਣਦੀਆਂ ਨੇ ਕਲਗੀ ਵਾਲੇ ਦੀ। ਹਾਂਜੀ, 14 ਜੰਗ ਲੜੀਆਂ ਨੇ ਮੇਰੇ ਸਤਿਗੁਰ ਨੇ, 14 ਜੰਗਾਂ ਲੜੀਆਂ ਨੇ, ਤੇ ਇੱਕ ਜੰਗ ਵਿੱਚ ਵੀ ਸਤਿਗੁਰੂ ਹਾਰੇ ਨਹੀਂ, 14 ਦੀਆਂ 14 ਜਿੱਤੀਆਂ ਨੇ। ਬੋਲੋ ਸ੍ਰੀ। ਇਹੋ ਹੈ ਮੇਰਾ ਬਾਦਸ਼ਾਹ ਦਰਵੇਸ਼, ਦੇਖ ਦੇਖਦੇ ਧਨੀ ਸਰਬੰਸ ਦਾਨੀ, ਸੰਤ ਸਿਪਾਹੀ ਸੰਗੀਤਕਾਰ, ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ। ਕਿਹੜੀ ਸਿੱਖੀ, ਕਿਹੜਾ ਮਾਰਗ, ਕਿਹੜਾ ਰਸਤੇ ਨਾਲ ਜੋੜਿਆ, ਭਾਈ ਸਾਹਿਬ ਜੀ ਸਾਨੂੰ ਸਮਝਾ ਰਹੇ, ਭਾਈ ਸਾਹਿਬ ਭਾਈ ਗੁਰਦਾਸ। ਆਓ ਪੜ੍ਹੀਏ ਸਾਰੇ ਪਿਆਰ ਨਾਲ।

ਯਾਦ ਆਇਆ ਗੁਰਸਿੱਖੀ ਦਾ ਦੇਖਾ ਜੋ ਮੇਰੇ ਨਾਲ ਹੱਡ ਬੀਤੀ ਹੋਈ ਬਚਨ ਧਿਆਨ ਨਾਲ ਸੁਣਿਆ ਇਹ ਹੱਡ ਬੀਤੀ ਦੱਸ ਰਿਹਾ ਗੁਰਦੁਆਰਾ ਗ੍ਰੈਂਡ ਰੌਕ ਨਿਊ ਜਰਸੀ ਕਾਫੀ ਪੁਰਾਣੀ ਗੱਲ ਇਹ ਬਚਨ ਕਾਫੀ ਸਾਲ ਹੋ ਚਾਂਜੀ ਚਾਂਜੀ ਉੱਥੇ ਗੁਰੂ ਕੀ ਸੇਵਾ ਹੈਡ ਗ੍ਰੰਥੀ ਸਾਹਿਬ ਆਪ ਜੀ ਨੇ ਹੁਣੇ ਚੜ੍ਹਾਈ ਕੀਤੀ ਹੈ ਉਹਨਾਂ ਦੇ ਪਰਿਵਾਰ ਮਾਤਾ ਜੀ ਥੋੜਾ ਚਿਰ ਪਹਿਲੇ ਦਾਸ ਉੱਥੇ ਕੀਰਤਨ ਤੇ ਵੀ ਗਿਆ ਸੀ ਬਹੁਤ ਪਿਆਰ ਕਰਦੇ ਸਨ ਗੁਰਸਿੱਖ ਤੇ ਬੜੇ ਦੇਖੇ ਪਰ ਉਹਨਾਂ ਵਰਗਾ ਗੁਰਸਿੱਖ ਵੀ ਕਿਤੇ ਦੂਰ ਦੁਰਾਡੇ ਉਹਨਾਂ ਜਾਣਾ ਸੀ ਅਸੀਂ ਉਸ ਵਕਤ ਥੋੜੇ ਦਿਨਾਂ ਵਾਸਤੇ ਉੱਥੇ ਸੇਵਾ ਚ ਆਏ ਸੀ ਤੇ ਬੜੇ ਪਿਆਰ ਸਹਿਤ ਆਖਣ ਲੱਗੇ ਵੀ ਅਸਾਂ ਦੋ ਕੁ ਦਿਨ ਲੱਗ ਜਾਣੇ ਨੇ ਤੇ ਤੁਸੀਂ ਅੰਮ੍ਰਿਤ ਵੇਲੇ ਦੀ ਸੇਵਾ ਕਰੋ ਝਟਪਟ ਮੇਰੇ ਰਸਨਾ ਤੋਂ ਇਹ ਗੱਲ ਸਤਿਬਚਨ ਜੀ ਧੰਨਵਾਦ ਮਹਾਰਾਜ ਜੀ ਦੇ ਪ੍ਰਕਾਸ਼ ਦੀ ਸੇਵਾ ਸਾਡੇ ਕਿ ਤਿੰਨ ਪੌਣੇ ਚਾਰ ਵਜੇ ਕਹਿੰਦੇ ਨੇ ਹੁੰਦੀ ਹੈ ਮੈਂ ਕਿਹਾ ਕੋਈ ਗੱਲ ਨਹੀਂ ਜੀ ਅਸੀਂ ਤ੍ਰੈ ਜਣੇ ਆਏ ਵਾਂ ਕਰਾਂਗੇ ਸੇਵਾ ਸਰਦੀ ਦੇ ਦਿਨ ਆਹੀ ਦਿਨ ਸਨ ਤੇ ਬਰਫਾਂ ਦਾ ਢੇਰ ਲੱਗਿਆ ਉਸ ਪਾਸੇ ਬਰਫ ਪੈਂਦੀ ਵੀ ਬੜੀ ਇਹਨਾਂ ਦਿਨਾਂ ਚ ਬਹੁਤ ਬੇਅੰਤ ਹੈ ਅਸੀਂ ਅੰਮ੍ਰਿਤ ਵੇਲੇ ਉੱਠੇ ਇਸ਼ਨਾਨ ਪਾਣੀ ਕੀਤਾ ਮਹਾਰਾਜ ਜੀ ਦੇ ਸੁਖਾਸਨ ਸਾਹਿਬ ਜੀ ਦੇ ਕਮਰੇ ਤੱਕ ਪਹੁੰਚੇ ਸ਼ੀਸ਼ਾ ਲੱਗਾ ਸੀ ਤੇ ਮੇਰੀ ਨਿਗਾਹ ਹਾਲ ਚ ਪਾਈ ਤੇ ਮਨ ਵਿੱਚ ਆ ਰਿਹਾ ਵੀ ਇਹ ਸੰਗਤ ਕਿੱਥੋਂ ਆਈ ਹੈ ਸਾਢੇ ਤਿੰਨ ਦਾ ਸਮਾਂ

Yeah, one year.

ಸಂದೇಶ

सब जगह हमके घूमन देश पर जाए।

उसका दूसरी साल की क्या

ਜਿਸਕਾ ਮਨ ਮਾਨਿਆ ਨਾਨਕ ਕਿਨੇ ਨਾਲ ਜਾਣਿਆ ਸਾਰ ਸੰਗ ਹਰਾ ਜਨ ਕਹਿ ਕੇ ਖੜ ਰੋਕੇ ਉਹ ਹਰ ਜਨ ਰਹਿ ਇੱਕ ਉੱਪਰ ਜੇ ਜਨਕੀ ਆਸਾ ਤੇਤੀ ਕੱਟਿਆ ਜਨਕੀ ਫਸਾ ਜਿਸਕੋ ਆਪਣਾ ਮਨ ਚੀ ਆਵਾ ਕੋ ਸੰਤਾ ਨਹੀਂ ਬੁਲਾਵਾ ਜੈਸਾ ਸਭ ਤੈਸਾ ਜੇ ਚਾਹਿਆ ਆਪਣੇ ਕਾਰਨ ਮੈਂ ਆਪ ਸਮਾਇਆ ਜਬ ਦੇਖੋ ਤਾਂ ਸਰ ਤੇਰੀ ਮੂਲ ਨਾਨਕ ਤੋਂ ਸੁਖਮ ਸੋਈ ਆ ਸੂਲ ਆਉਣ ਜਾਵਣ ਗੇਟਾਂ ਗੇਟ ਆ ਗਿਆ ਕਾਲੀ ਧਾਰੀ ਸਭ ਸ੍ਰੇਸ਼ਟ ਨਾਹੀ ਕਈ ਖੰਡ ਧਾਰ ਧਾਰ ਰਹੇ ਬ੍ਰਹਿਮੰਡ ਨਿਰਭਰ ਜਾਤਾ ਤੋਂ